ਐਫ ਐਮ ਬੈਂਡ 7.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਐਤਵਾਰ ਹੈ, ਸ਼ੱਕ ਸੰਮਤ 1948 ਦੇ ਵੈਸਾਖ ਮਹੀਨੇ ਦੀ 18 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ ਅੱਜ 10 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋ

ਐਫ ਐਮ ਬੈਂਡ 7.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਆਓ ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਉਡੀਕ ਕਰੋ।

ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ ਲੈ ਕੇ ਹਾਜ਼ਰ ਮੈਂ ਜਸਪ੍ਰੀਤ ਕੌਰ। ਪ੍ਰੋਗਰਾਮ 'ਚ ਆਓ ਪਹਿਲਾ ਸ਼ਬਦ ਸਰਵਣ ਕਰਦੇ ਹਾਂ। ਕੌਣ ਜਾਣੇ ਗੁਣ ਤੇਰੇ, ਭਾਈ ਸਤਵਿੰਦਰ ਸਿੰਘ ਅਤੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਸਰਵਣ ਕਰਦੇ ਹੋ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ। ਆਹ ਹੁਣ ਪ੍ਰੋਗਰਾਮ 'ਚ ਅਗਲਾ ਭਜਨ ਸਰਵਣ ਕਰਦੇ ਹਾਂ ਹੇ ਸ਼ਿਵ ਸ਼ੰਕਰ, ਅਨੂਪ ਜਲੋਟਾ ਅਤੇ ਸਾਥੀਆਂ ਦੀ ਆਵਾਜ਼ਾਂ 'ਚ।

0: ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ ਠੀਕ 6:30 ਹੋ ਗਏ ਨੇ। ਆਹ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ ਸਾਡੇ ਜਲੰਧਰ ਕੇਂਦਰ ਤੋਂ।
1: ਖੇਤੀਬਾੜੀ

0: ਜੈ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ ਬੱਚਿਆਂ ਨੂੰ, ਚੰਗਾ ਤੁਸੀਂ ਆਪਣਾ ਦੱਸੋ।
1: ਕਮਾਦ ਦੇ ਦੁਆਲੇ ਹੋਏ ਹੋ।
0: ਦੇਖੋ ਫਸਲ ਜਿਹੜੀ ਹੈ ਨਾ, ਜੇ ਫਸਲ ਦੇ ਦੁਆਲੇ ਨਹੀਂ ਹੋਊਗੇ ਤੇ ਫਸਲ ਦੇ ਆਲੇ ਦੁਆਲੇ ਕੀੜੇ ਮਕੌੜੇ ਹੋ ਜਾਣਗੇ।
1: ਹੋ ਜਾਣਗੇ।
0: ਇਹ ਤਾਂ ਹੁਣ ਜਾਂ ਤੁਸੀਂ ਆਲੇ ਦੁਆਲੇ ਹੋ ਜਾਓ ਜਾਂ ਫਿਰ ਕੀੜਿਆਂ ਨੂੰ ਆਲੇ ਦੁਆਲੇ ਕਰਨਾ, ਮੌਕਾ ਦੇ ਦਿਓ।
1: ਫਸਲ ਦਾ ਨਿਰੀਖਣ ਕਰਨਾ ਨਾ
0: ਬੜਾ ਜ਼ਰੂਰੀ,
1: ਬੜਾ ਮਹੱਤਵਪੂਰਨ ਆ। ਕਿ ਦੇਖੋ ਆਪਾਂ ਸਵੇਰੇ ਉੱਠ ਕੇ ਗੇੜਾ ਮਾਰੀਏ ਜਾਂ ਦੁਪਹਿਰ ਵੇਲੇ ਜਾਂ ਸ਼ਾਮ ਨੂੰ, ਅਤੇ ਉਹਦੇ ਨਾਲ ਸਾਨੂੰ ਕਈ ਜਿਹੜਾ ਨਾ ਦਿਮਾਗ ਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ ਵੀ ਫਸਲ ਨੂੰ ਕਿਹੜੀ ਚੀਜ਼ ਦੀ ਲੋੜ ਆ, ਕਿਸ ਤਰੀਕੇ ਨਾਲ ਆਪਾਂ ਕੰਮ ਕਰੀਏ ਕਿ ਤਾਂ ਕਿ ਜਿਹੜੀ ਪੈਦਾਵਾਰ ਆ ਨਾ ਉਹ ਸਾਨੂੰ ਵਧੀਆ ਮਿਲ ਸਕੇ।
0: ਦੇਖੋ ਸੰਧੂ ਸਾਹਿਬ, ਫਸਲ ਜਿਹੜੀ ਹੈ ਨਾ ਹਰ ਰੋਜ਼ ਰੰਗ ਬਦਲਦੀ ਹੈ, ਕਿਉਂਕਿ ਦਿਨਾਂ ਦੀ ਫਸਲ ਆਪਾਂ ਸਾਰੇ ਜਾਣਦੇ ਹਾਂ, ਸੋ ਇਸ ਕਰਕੇ ਹਰ ਦਿਨ ਉਹਦਾ ਰੰਗ ਅਲੱਗ ਹੁੰਦਾ ਹੈ। ਅਤੇ ਫਸਲ ਨੇ ਬੋਲ ਕੇ ਤੁਹਾਨੂੰ ਦੱਸ ਦੇਣਾ ਹੈ ਕਿ ਅੱਜ ਮੈਂ ਠੀਕ ਨਹੀਂ ਹਾਂ ਅਤੇ ਅੱਜ ਮੈਂ ਠੀਕ ਨਹੀਂ ਹਾਂ। ਸੋ ਇਸ ਕਰਕੇ ਠੀਕ ਨਹੀਂ ਹਾਂ ਅਤੇ ਠੀਕ ਹਾਂ ਦੇ ਵਿੱਚ ਇਹਦਾ ਸਰਵੇਖਣ ਤੁਸੀਂ ਆਪ ਕਰਨਾ ਹੈ। ਉਹ ਤਾਂ ਹੋਊਗਾ ਜੇ ਗੇੜਾ ਮਾਰਾਂਗੇ ਆਪਾਂ, ਲਗਾਤਾਰ ਫਸਲ ਦਾ ਨਿਰੀਖਣ ਕਰਾਂਗੇ। ਸੋ ਇਸ ਕਰਕੇ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ। ਜੇ ਆਪਾਂ ਖੇਤ ਦੇ ਵਿੱਚ ਜਾਂਦੇ ਹਾਂ, ਗੇੜਾ ਮਾਰਦੇ ਹਾਂ, ਨਿਰੀਖਣ ਕਰਦੇ ਹਾਂ, ਤਾਂ ਉਹਦਾ ਨੁਕਸਾਨ ਤਾਂ ਕੋਈ ਹੈ ਨਹੀਂ, ਫਾਇਦੇ ਹੀ ਫਾਇਦੇ ਆ, ਕਿਉਂਕਿ ਬਹੁਤ ਸਾਰੇ ਬੇਲੋੜੇ ਖਰਚੇ ਵੀ ਇਸ ਨਾਲ ਬਚਦੇ ਹੈ।
1: ਹੁਣ ਦੇਖੋ ਇਹ ਜਿਹੜਾ ਸਮਾਂ ਹੁੰਦਾ ਨਾ ਰੁੜੀਆ ਰਾਮ ਜੀ, ਕਮਾਦ ਵਾਸਤੇ ਬੜਾ ਨਾਜ਼ੁਕ ਦੌਰ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂਕਿ ਇਹਨਾਂ ਦਿਨਾਂ 'ਚ ਜੇ ਆਪਾਂ ਜਿੰਨਾ ਕਹਿੰਦੇ ਅੱਗੇ ਹੋ ਕੇ ਇਹਨੂੰ ਫਸਲ ਨੂੰ ਕਾਬੂ ਕਰ ਲਈਏ,
0: ਹਾਂ
1: ਫਿਰ ਅੱਗੇ ਫਿਰ ਬੜਾ ਵਧੀਆ ਨਤੀਜੇ ਮਿਲਦੇ ਆ।
0: ਮਿਲਦੇ ਆ ਜੀ, ਮਿਲਦੇ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬਹੁਤ ਸਾਰਾ ਕੀਟ ਪਤੰਗ ਕਮਾਦ ਦੀ ਫਸਲ ਨੂੰ ਇਹਨਾਂ ਦਿਨਾਂ 'ਚ ਪੈਂਦਾ।
1: ਹਾਂ, ਪਾਣੀ ਦੀ ਲੋੜ ਪੈਂਦੀ,
0: ਪਾਣੀ ਦੀ ਲੋੜ ਵੀ ਪੈਂਦੀ ਹੈ।
1: ਸੋ ਪਾਣੀ ਦੀ ਲੋੜ ਜੇ ਆਪਾਂ ਗੱਲ ਕਰਦੇ ਹਾਂ ਕਿ ਫਸਲ ਨੂੰ ਲੋੜ ਦੇ ਮੁਤਾਬਕ,
0: ਹਾਂ
1: ਵੈਸੇ ਤਾਂ ਹੁਣ ਦੇਖੋ ਇਹੋ ਜਿਹੀਆਂ ਵਿਧੀਆਂ ਆ ਗਈਆਂ ਨੇ ਕਿ ਜਿੰਨਾ ਪਾਣੀ ਲੋੜ ਆ ਨਾ ਉਨਾ ਹੀ ਲਾਓ,
0: ਬੇਲੋੜਾ ਨਾ ਲਾਓ,
1: ਬੇਵਾਧੂ ਜਿਹੜਾ ਪਾਣੀ ਕਿਉਂ ਲਾਉਣਾ। ਅਤੇ ਕਈ ਤਰੀਕੇ ਦੀਆਂ ਵਿਧੀਆਂ ਅਪਣਾ ਕੇ ਨਾ ਰੁੜੀਆ ਰਾਮ ਜੀ, ਕਮਾਦ ਦੇ ਵਿੱਚ ਉਹ ਬੜੀਆਂ ਕਾਮਯਾਬ ਨੇ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਹੁਣ ਤਾਂ ਜੀ ਦੇਖੋ ਜਿੱਦਾਂ ਤੁਸੀਂ ਵਿਧੀਆਂ ਦਾ ਜ਼ਿਕਰ ਕੀਤਾ ਨਾ, ਹਰ ਚੀਜ਼ ਪਾਣੀ ਤੋਂ ਲੈ ਕੇ ਖਾਦ ਤੱਕ ਹੈ ਕਿ ਨਹੀਂ, ਹਰ ਚੀਜ਼ ਜਿਹੜੀ ਹੈ ਇੱਕ ਵਿਧੀਵਤ ਤਰੀਕੇ ਨਾਲ ਆਪਾਂ ਦੇਣੀ ਆ। ਖਾਦਾਂ ਵੀ ਅਸੀਂ ਬੇਲੋੜੀਆਂ ਨਹੀਂ ਪਾਉਣੀਆਂ, ਪਾਣੀ ਵੀ ਬੇਲੋੜਾ ਨਹੀਂ ਦੇਣਾ, ਬਿਨਾਂ ਗੱਲੋਂ ਦਵਾਈਆਂ ਦੇ ਛਿੜਕਾਵ ਨਹੀਂ ਕਰਨੇ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਜ਼ਰੂਰੀ ਨਹੀਂ। ਸਰਵੇਖਣ ਆਪਾਂ ਇਸ ਕਰਕੇ ਕਹਿੰਦੇ ਹਾਂ ਵੀ ਜੇ ਗੁਆਂਢੀ ਦੇ ਖੇਤ 'ਚ ਜਿਹੜੀ ਚੀਜ਼ ਦਾ ਹੱਲ ਹੈ, ਜ਼ਰੂਰੀ ਨਹੀਂ ਉਹ ਤੁਹਾਡੇ ਵੀ ਹੋ ਜੇ। ਤੁਸੀਂ ਆਪਣੇ ਖੇਤ ਦਾ ਨਿਰੀਖਣ ਕਰੋਗੇ, ਪਤਾ ਲੱਗੂਗਾ ਕਿ ਕਿੰਨਾ ਹੱਲਾ ਹੈ, ਕਿਸ ਪੱਧਰ ਤੱਕ ਦਾ ਹਮਲਾ ਹੈ, ਉਸ ਲਿਹਾਜ਼ ਦੇ ਨਾਲ ਤੁਸੀਂ ਫਿਰ ਜਿਹੜਾ ਵੀ ਉਪਰਾਲਾ ਕਰਨਾ ਹੈ, ਕਿਉਂਕਿ ਕਮਾਦ ਦੀ ਫਸਲ ਦੇ ਵਿੱਚ ਹੁਣ ਟ੍ਰਾਈਕੋਗ੍ਰਾਮਾ ਕਾਰਡ ਆ ਗਿਆ ਜੀ, ਉਹ ਬੜੇ ਜਿੱਦਾਂ ਕਹਿੰਦੇ ਕਿ ਬਹੁਤ ਜ਼ਿਆਦਾ ਕਾਰਗਰ ਨੇ,
1: ਜੈਵਿਕ ਕੰਟਰੋਲ ਜਿਹਨੂੰ,
0: ਜੈਵਿਕ ਕੰਟਰੋਲ ਜਿਹਨੂੰ ਆਪਾਂ ਕਹਿੰਦੇ
1: ਹਾਂ ਨਾ, ਜੀਵਾਣੂ ਦੇ ਨਾਲ ਜਿਹੜੀ ਵਧੀਆ ਰੋਕਥਾਮ ਕਰਨੀ, ਕਿ ਜਿਹੜੀਆਂ ਅਸੀਂ ਵਾਧੂ ਜਿਹੜੀਆਂ ਰਸਾਇਣਾਂ ਇਸਤੇਮਾਲ ਕਰਦੇ ਹਾਂ ਨਾ, ਉਹਨਾਂ ਤੋਂ ਬਚਤ ਹੋ ਜਾਂਦੀ
0: ਹੋ ਜਾਂਦੀ ਹੋ ਜਾਂਦੀ ਹੈ ਹੋ ਜਾਂਦੀ
1: ਹੈ ਉਹਨਾਂ ਦੀ ਵਧੀਆ ਵਰਤੋਂ ਜਿਹੜੀ ਕੀਤੀ ਜਾ ਸਕਦੀ ਹੈ। ਆਪਣੇ ਦੇਖੋ ਖੰਡ ਮੇਲਿਆਂ ਨਾਲ ਰਾਬਤਾ ਰੱਖੋ, ਉਹਨਾਂ ਤੋਂ ਲੈ ਕੇ ਜਿਹੜੇ ਟ੍ਰੈਕੋ ਕਾਰਡ ਹੁੰਦੇ ਆ ਨਾ,
0: ਬਿਲਕੁਲ ਬਿਲਕੁਲ,
1: ਉਹ ਪੱਤਿਆਂ ਦੇ ਹੇਠੇ ਜਿਹੜਾ ਨੱਥੀ ਕਰਨੇ ਹੁੰਦੇ,
0: ਬਿਲਕੁਲ
1: ਵੱਖ ਵੱਖ ਥਾਵਾਂ 'ਤੇ। ਅਤੇ ਬਾਕੀ ਦੇਖੋ ਜਿਸ ਤਰ੍ਹਾਂ ਪਾਣੀ ਦੀ ਬਚਤ ਦੇ ਨਾਲ ਨਾਲ ਜਿੱਦਾਂ ਖਾਦਾਂ ਜੇ ਵਰਤੀਏ, ਤੁਪਕਾ ਸਿੰਜਾਈ ਬੜੀ ਕਾਮਯਾਬ ਹੈ ਰੁੜੀਆ ਰਾਮ ਜੀ, ਕਮਾਦ ਦੇ ਵਿੱਚ ਇਹਨੂੰ ਫਰਟੀਗੇਸ਼ਨ ਕਹਿੰਦੇ ਹਾਂ।
0: ਬਿਲਕੁਲ ਬਿਲਕੁਲ,
1: ਕਿ ਨਾਲ ਪਾਣੀ ਲੱਗ ਗਿਆ ਅਤੇ ਨਾਲ ਖਾਦਾਂ ਵੀ
0: ਮਿਲ ਗਈ,
1: ਦੋਨੋਂ ਕੰਮ ਹੋ ਜਾਂਦੇ ਹੈਗੇ ਆ। ਸੋ ਤਾਂ ਕਿ ਫਸਲ ਵਧੀਆ ਹੋਊਗੀ, ਪਾਣੀ ਦੀ ਘਾਟ ਨਾ ਹੁੰਦੀ ਹੈ, ਨਮੀ ਦਾ ਸੰਭਾਲ ਵਾਸਤੇ ਆਪਾਂ ਨੂੰ ਖਾਸ ਜਿੱਦਾਂ ਮਲਚਿੰਗ ਵਗੈਰਾ ਵੀ ਕਰ ਸਕਦੇ ਹਾਂ ਜੀ। ਵਧੀਆ,
0: ਬੜੀ ਕਾਰਗਰ ਹੈ ਜੀ ਮਲਚਿੰਗ, ਕਮਾਦ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਗਰ ਮਲਚਿੰਗ ਕਰਨੀ,
1: ਇਹਦੇ ਨਾਲ ਇੱਕ ਤਾਂ ਪਾਣੀ ਦੀ ਬਚਤ ਤੇ ਦੂਸਰਾ ਜੇ ਨਦੀਨ ਵੀ ਨਹੀਂ ਜਿਹੜੇ ਨਾ ਉਹ ਕਾਬੂ ਰਹਿਣ,
0: ਉਹ ਦੱਬੇ ਰਹਿਣੇ ਨੇ ਜੀ। ਦੇਖੋ ਜਦੋਂ ਮਲਚਿੰਗ ਹੋਊਗੀ ਹੈ, ਖਾਸ ਕਰਕੇ ਜਦੋਂ ਆਪਾਂ ਸਬਜ਼ੀਆਂ ਦੇ ਵਿੱਚ ਗੱਲ ਕਰਦੇ ਹਾਂ ਜਾਂ ਕਮਾਦ ਦੀ ਫਸਲ ਦੇ ਵਿੱਚ ਕਰਦੇ ਹਾਂ, ਉਹ ਇਸੇ ਕਰਕੇ ਹੈ ਕਿਉਂਕਿ ਇਹਨਾਂ 'ਚ ਨਦੀਨ ਵੀ ਬਹੁਤ ਜ਼ਿਆਦਾ ਪੈਂਦਾ ਹੈ। ਸੋ ਇਸ ਕਰਕੇ ਜਦੋਂ ਮਲਚਿੰਗ ਹੋਊਗੀ ਆ, ਨਦੀਨ ਨੇ ਥੱਲੇ ਦੱਬੇ ਰਹਿਣਾ ਹੈ, ਨਦੀਨ ਨੇ ਬਾਹਰ ਨਹੀਂ ਆਉਣਾ, ਪੁੰਨ ਵਾਲੇ ਫੜੀਆਂ ਇੱਕ ਨਾ ਦੋ, ਇੱਕ ਪੰਥ ਦੋ ਕਾਜ ਹੋ ਜਾਂਦੇ ਆ ਵੀ ਇੱਕ ਤਾਂ ਦੇਖੋ ਤੁਹਾਡੇ ਨਦੀਨਾਂ ਤੋਂ ਤੁਹਾਨੂੰ ਛੁਟਕਾਰਾ ਮਿਲਦਾ, ਦੂਸਰਾ ਇਹ ਹੈ ਨਮੀ ਦੀ ਸੰਭਾਲ ਰਹਿੰਦੀ ਹੈ ਪਾਣੀ।
1: ਅੱਛਾ ਰੁੜੀ ਰਾਮ ਜੀ, ਸਿਉਂਕ ਬੜਾ ਨੁਕਸਾਨ ਕਰਦਾ ਜੀ ਇਹਨਾਂ ਦਿਨਾਂ ਦੇ ਵਿੱਚ,
0: ਨਾਮੁਰਾਦ ਚੀਜ਼ ਹੈ ਜੀ,
1: ਹਾਂਜੀ
0: ਨਾਮੁਰਾਦ
1: ਇਹ ਕਾਫੀ, ਕਿਉਂਕਿ ਫਸਲ ਜਦੋਂ ਜਿੱਦਾਂ ਆਪਾਂ ਕਹਿੰਦੇ ਉਗਰੀ ਹੁੰਦੀ ਹੈ ਅਤੇ ਜ਼ਿਆਦਾ ਨੁਕਸਾਨ ਕਰਦੀ ਹੈ, ਅਤੇ ਬੂਟਿਆਂ ਨੂੰ ਪਤਾ ਹੀ ਆਪਾਂ ਨੂੰ ਵੀ ਸਿਉਂਕ ਦਾ ਸਿੱਧਾ ਜਿਹਾ ਤਰੀਕਾ ਕੇ ਬੂਟੇ ਨੂੰ ਹਿਲਾਓ, ਜੇ ਸਿੱਧਾ ਨਿਕਲ ਗਿਆ ਇਹਦਾ ਮਤਲਬ ਸਿਉਂਕ ਦਾ ਹੱਲਾ ਹੈ ਉੱਤੇ,
0: ਹੱਲਾ ਹੈ ਜੀ। ਨਾਲੇ ਇਹ ਤਾਂ ਦੇਖੋ ਸੰਧੂ ਸਾਹਿਬ, ਜਿੱਦਾਂ ਇਹ ਕਿ ਐਸਾ ਕੀੜਾ ਹੈ ਵੀ ਇਹ ਘਰਾਂ ਦਾ ਅਤੇ ਖੇਤਾਂ ਦਾ,
1: ਬਹੁਤ ਨੁਕਸਾਨ,
0: ਦੋਨਾਂ ਪੱਖਾਂ ਦੇ ਨੁਕਸਾਨ ਕਰਦਾ। ਔਰ ਜਿਹੜੀ ਜ਼ਮੀਨ ਦੇ ਵਿੱਚ ਸਿਉਂਕ ਹੋਵੇ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਸਿਉਂਕ ਜਾ ਨਹੀਂ ਸਕਦੀ। ਸਿਉਂਕ ਦਾ ਉਪਰਾਲਾ ਜਿਹੜਾ ਹੈ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਸਿਉਂਕ ਦਾ ਉਪਰਾਲਾ ਜਿਹੜਾ ਹੈ ਉਹ ਆਪਾਂ ਕਰ ਸਕਦੇ ਹਾਂ, ਚਾਹੇ ਉਹ ਘਰਾਂ ਦੇ ਵਿੱਚ ਗੱਲ ਕਰ ਲਈਏ। ਉਪਰਾਲਾ ਵੀ ਇੱਕ ਸੰਧੂ ਸਾਹਿਬ, ਸਿਉਂਕ ਦਾ ਇਹ ਹੈ ਵੀ ਇਹ ਨਹੀਂ ਹੈ ਜਦੋਂ ਹੱਲਾ ਹੋ ਗਿਆ ਉਦੋਂ ਉਪਰਾਲਾ ਕਰੋ,
1: ਨਾ ਨਾ ਪਹਿਲੇ
0: ਇਹ ਕੀੜਾ ਇੱਕ ਐਸਾ ਹੈ, ਖਾਸ ਕਰਕੇ ਜਦੋਂ ਆਪਾਂ ਕਰਦੇ ਹਾਂ ਜੂਨ ਦੀ ਗੱਲ ਕਰਦੇ ਹਾਂ ਨਾ, ਖਾਸ ਕਰਕੇ ਜੂਨ ਦੇ ਮਹੀਨੇ ਦੇ ਵਿੱਚ, ਕਿਉਂਕਿ ਉਸ ਤੱਕ ਇਹਦਾ ਉਪਰਾਲਾ ਹੋ ਜਾਣਾ ਚਾਹੀਦਾ। ਉਹ ਤੋਂ ਬਾਅਦ ਬਰਸਾਤ ਦਾ ਮੌਸਮ ਹੈ, ਤੁਹਾਨੂੰ ਪਤਾ ਵੀ ਬਰਸਾਤ ਦੇ ਵਿੱਚ ਹੀ ਫਿਰ ਅਲਮਾਰੀ ਦੇ ਵਿੱਚ ਬੰਦਾ ਹੱਥ ਲਾਉਂਦਾ ਤੇ ਅਲਮਾਰੀ ਬਾਹਰ ਆ ਜਾਂਦੀ ਹੈ,
1: ਆ ਜਾਂਦੀ
0: ਤੇ ਫਸਲ ਦੇ ਗੰਨੇ ਨੂੰ ਹੱਥ ਲਾਉਂਦਾ ਤੇ ਗੰਨਾ ਹੀ ਬਾਹਰ ਆ ਜਾਂਦਾ। ਸੋ ਇਸ ਕਰਕੇ ਇਹ ਕੀੜਾ ਹੈ, ਇਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ। ਬਹੁਤ ਸਾਰੀਆਂ ਦਵਾਈਆਂ ਹੈ ਪਰ ਵਰਤਣੀਆਂ ਪਹਿਲਾਂ ਹੈ,
1: ਸਾਵਧਾਨੀ ਨਾਲ,
0: ਸਾਵਧਾਨੀ।
1: ਇਸ ਤੋਂ ਇਲਾਵਾ ਗੇਤੀ ਫੋੜ ਦਾ ਗੜੂਆ, ਇਹ ਵੀ ਬਹੁਤ ਨੁਕਸਾਨ ਕਰਦਾ ਜੀ।
0: ਬਿਲਕੁਲ ਬਿਲਕੁਲ,
1: ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ, ਤੇ ਇਹ ਤਾਂ ਵਧੀਆ ਤਰੀਕਾ ਹੈ ਕਿ ਆਪਾਂ ਜਿਹੜੀ ਦਾਣੇਦਾਰ ਦਵਾਈ ਹੈ ਨਾ ਉਹ ਇਸਤੇਮਾਲ ਕਰ ਲਓ ਜੀ।
0: ਇਹ ਤਾਂ

0: ਹੁਣੇ ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ। ਮਾਨਸ ਗਾਨ
1: FM ਬੈਂਡ 7.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 6:50 ਹੋ ਚੁੱਕੇ ਨੇ ਅਤੇ ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਨਵੀਂ ਸਵੇਰ।

ਨਵੀਆਂ ਉਮੀਦਾਂ ਤੇ ਨਵੀਆਂ ਉਮੰਗਾਂ ਦੇ ਨਾਲ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੀ ਤੁਹਾਡੀ ਮੇਜ਼ਬਾਨ ਜਸਪ੍ਰੀਤ ਕੌਰ। ਸੋ ਇਸ ਪ੍ਰੋਗਰਾਮ 'ਚ ਤੁਹਾਡੇ ਨਾਲ ਵਿਚਾਰ ਵੀ ਸਾਂਝਾ ਕਰਦੇ ਹਾਂ ਅਤੇ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਐਤਵਾਰ ਹੈ ਅਤੇ ਸ਼ੱਕ ਸੰਮਤ 1948 ਦੇ ਵਿਸਾਖ ਮਹੀਨੇ ਦੀ 18 ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 10 ਤਾਰੀਖ ਹੈ ਅਤੇ ਅੱਜ ਦੇ ਵਿਚਾਰ ਤੋਂ ਸ਼ੁਰੂਆਤ ਕਰਦੇ ਹਾਂ। ਸਫਲਤਾ ਦਾ ਕੋਈ ਸ਼ੋਰਟਕੱਟ ਨਹੀਂ ਹੁੰਦਾ, ਇਹ ਸਿਰਫ ਤੁਹਾਡੀ ਮਿਹਨਤ, ਲਗਨ ਅਤੇ ਹਰ ਰੋਜ਼ ਕੁਝ ਨਵਾਂ ਸਿੱਖਣ ਦੀ ਇੱਛਾ 'ਤੇ ਨਿਰਭਰ ਕਰਦੀ ਹੈ। ਇਸ ਦਾ ਮਤਲਬ ਹੈ ਕਿ ਅਸੀਂ ਜ਼ਿੰਦਗੀ 'ਚ ਜੋ ਵੀ ਮੁਕਾਮ ਹਾਸਲ ਕਰਨਾ ਚਾਹੁੰਦੇ ਹਾਂ ਉਸ ਲਈ ਲਗਾਤਾਰ ਕੋਸ਼ਿਸ਼ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਅੱਜ ਦਾ ਦਿਨ ਚੰਗਾ ਲੰਘਾਉਣਾ ਤਾਂ ਆਪਣੀ ਕਾਬਲੀਅਤ 'ਤੇ ਭਰੋਸਾ ਰੱਖੋ ਅਤੇ ਮੁਸਕਰਾਹਟ ਦੇ ਨਾਲ ਦਿਨ ਦੀ ਸ਼ੁਰੂਆਤ ਕਰੋ। ਪ੍ਰੋਗਰਾਮ 'ਚ ਆਓ ਸਰਵਣ ਕਰਦੇ ਹਾਂ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀ ਆਵਾਜ਼ 'ਚ ਇਹ ਸ਼ਬਦ, ਮਿਲ ਮੇਰੇ ਪ੍ਰੀਤਮਾ ਜੀਓ।

0: ਚਾਹੀਦਾ ਹੈ। ਜਿਨ੍ਹਾਂ ਫਸਲਾਂ ਵਿੱਚ ਮਿੱਟੀ ਵਿੱਚ ਮਿਲਾ ਕੇ ਸਿਫਾਰਿਸ਼ ਕੀਤੀ ਜਾਂਦੀ ਹੈ, ਉੱਥੇ ਅਸੀਂ ਜੀਵਾਣੂ ਖਾਦ ਨੂੰ 10 ਕਿਲੋ ਮਿੱਟੀ ਜਾਂ ਗਲੀ ਸੜੀ ਰੂੜੀ ਖਾਦ ਵਿੱਚ ਮਿਲਾ ਲਵਾਂਗੇ ਅਤੇ ਇੱਕ ਏਕੜ ਖੇਤ ਵਿੱਚ ਬਰਾਬਰ ਪਾ ਦੇਵਾਂਗੇ। ਪਨੀਰੀ ਨੂੰ ਲਗਾਉਣ ਦਾ ਢੰਗ ਤਰੀਕਾ ਹੈ ਕਿ ਜੀਵਾਣੂ ਖਾਦ ਨੂੰ 10 ਤੋਂ 15 ਲੀਟਰ ਪਾਣੀ ਵਿੱਚ ਘੋਲ ਲਓ ਅਤੇ ਪਨੀਰੀ ਨੂੰ 45 ਮਿੰਟ ਘੋਲ ਵਿੱਚ ਰੱਖਣ ਤੋਂ ਬਾਅਦ ਬੀਜ ਦਿਓ। ਜੀਵਾਣੂ ਖਾਦ ਵਰਤਣ ਸਮੇਂ ਅਸੀਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਨੇ? ਸਭ ਤੋਂ ਪਹਿਲੀ ਹੈ ਕਿ ਸਿਫਾਰਿਸ਼ ਕੀਤੀ ਜੀਵਾਣੂ ਖਾਦ ਹੀ ਵਰਤਣੀ ਚਾਹੀਦੀ ਹੈ। ਦੂਜੀ, ਜੀਵਾਣੂ ਖਾਦ ਦਾ ਲਿਫਾਫਾ ਧੁੱਪ ਅਤੇ ਗਰਮੀ ਤੋਂ ਦੂਰ ਠੰਡੀ ਥਾਂ 'ਤੇ ਹੀ ਰੱਖੋ ਅਤੇ ਲਗਾਉਣ ਵੇਲੇ ਹੀ ਖੋਲ੍ਹੋ। ਜੀਵਾਣੂ ਖਾਦ ਨੂੰ ਮਿਆਦ ਪੁੱਗਣ ਤੋਂ ਪਹਿਲਾਂ ਹੀ ਵਰਤ ਲੈਣਾ ਚਾਹੀਦਾ। ਜੀਵਾਣੂ ਖਾਦ ਵਰਤਣ ਤੋਂ ਬਾਅਦ ਬੀਜਾਂ ਨੂੰ ਧੁੱਪ ਵਿੱਚ ਨਾ ਰੱਖੋ। ਜੀਵਾਣੂ ਖਾਦ ਲਗਾਉਣ ਤੋਂ ਬਾਅਦ ਬੀਜਾਂ ਦੀ ਬਿਜਾਈ ਜਲਦੀ ਕਰ ਦੇਣੀ ਚਾਹੀਦੀ ਹੈ। ਜੀਵਾਣੂ ਖਾਦ ਨੂੰ ਰਸਾਇਣਿਕ ਖਾਦ ਨਾਲ ਮਿਲਾ ਕੇ ਕਦੇ ਨਹੀਂ ਵਰਤਣਾ ਚਾਹੀਦਾ। ਕਿਸਾਨ ਵੀਰੋ, ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਰਸਾਇਣਿਕ ਖਾਦਾਂ ਦੀ ਕਿੱਲਤ ਦਾ ਸਾਹਮਣਾ ਕਿਸਾਨ ਵੀਰਾਂ ਨੂੰ ਕਰਨਾ ਪਿਆ। ਕਣਕ ਦੀ ਬਿਜਾਈ ਸਮੇਂ DAP ਦੀ ਕਿੱਲਤ ਆ ਜਾਂਦੀ ਹੈ ਔਰ ਜਦੋਂ ਸਾਨੂੰ ਯੂਰੀਏ ਦੀ ਲੋੜ ਹੁੰਦੀ ਹੈ ਉਦੋਂ ਯੂਰੀਏ ਦੀ ਕਿੱਲਤ ਆ ਜਾਂਦੀ ਹੈ। ਇੱਥੇ ਇਹ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪਣੀਆਂ ਫਸਲਾਂ ਦੇ ਲਈ ਜੀਵਾਣੂ ਖਾਦਾਂ ਦੀ ਵਰਤੋਂ ਵਾਲੇ ਪਾਸੇ ਆਈਏ ਔਰ ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ ਅਸੀਂ ਇਸ ਪਾਸੇ ਜਦੋਂ ਆਵਾਂਗੇ, ਜੀਵਾਣੂ ਖਾਦਾਂ ਦੀ ਆਦਤ ਜਦੋਂ ਸਾਡੀਆਂ ਫਸਲਾਂ ਨੂੰ ਹੋ ਜਾਣੀ ਹੈ, ਉਹਦੇ ਵਿੱਚ ਸਾਡਾ ਵੀ ਫਾਇਦਾ ਹੋਣਾ, ਸਾਡੀ ਸਿਹਤ ਦਾ ਵੀ ਫਾਇਦਾ ਹੋਣਾ ਔਰ ਸਾਡੇ ਖੇਤਾਂ ਵਿਚਲੀ ਮਿੱਟੀ ਦੀ ਸਿਹਤ ਵਿੱਚ ਵੀ ਵੱਡਾ ਸੁਧਾਰ ਹੋਣਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਹਨਾਂ ਖਾਦਾਂ ਦੀ ਵਰਤੋਂ ਹੁਣ ਆਪਣੇ ਖੇਤਾਂ ਦੇ ਵਿੱਚ ਕਰਨੀ ਸ਼ੁਰੂ ਕਰੀਏ। ਅੱਜ ਦੇ ਲਈ ਕਿਸਾਨ ਵੀਰੋ ਇੰਨਾ ਹੀ, ਭਲਕੇ ਫਿਰ ਮਿਲਾਂਗੇ। ਜੈ ਹਿੰਦ।
1: ਹੁਣ ਤੁਸੀਂ ਸੁਣਿਆ ਪ੍ਰੋਗਰਾਮ ਖੇਤੀ ਨੁਕਤੇ। ਇਸ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਸੀ ਸਾਉਣੀ ਦੀਆਂ ਫਸਲਾਂ ਲਈ ਜੀਵਾਣੂ ਖਾਦਾਂ। ਪੇਸ਼ਕਸ਼ ਰਣਵੀਰ ਸਿੰਘ ਰਾਣਾ ਦੀ ਸੀ। FM ਬੈਂਡ 6.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਜ਼ਰੀਏ ਵੀ ਸੁਣ ਰਹੇ ਹੋ। ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਤੁਹਾਡੀ ਮੇਜ਼ਬਾਨ ਜਸਪ੍ਰੀਤ ਕੌਰ ਅਤੇ ਇਸ ਪ੍ਰੋਗਰਾਮ 'ਚ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅਤੇ ਨਾਲੋ ਨਾਲ ਗੀਤ ਸੰਗੀਤ ਵੀ ਹੁੰਦਾ। ਸੋ ਸ਼ੁਰੂਆਤ 'ਚ ਤੁਹਾਨੂੰ ਦੱਸਦੇ ਹਾਂ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸਵੇਰੇ 8 ਵਜ ਕੇ 40 ਮਿੰਟ 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮਾਂ ਦੇ ਕੁਝ ਗੀਤ ਸੁਣੋਗੇ। ਅਤੇ ਸਵੇਰੇ 10 ਵਜ ਕੇ 2 ਮਿੰਟ 'ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਖਜ਼ਾਨਾ। ਇਸ ਪ੍ਰੋਗਰਾਮ 'ਚ ਤੁਸੀਂ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ। ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਤੁਸੀਂ ਆਪਣੇ ਪਸੰਦ ਦੇ ਪੰਜਾਬੀ ਗੀਤ ਸੁਣੋਗੇ ਸਵੇਰੇ 10 ਵਜ ਕੇ 32 ਮਿੰਟ 'ਤੇ। ਵਟਸਐਪ ਫਰਮਾਇਸ਼ 'ਤੇ ਅਧਾਰਿਤ ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11 ਵਜ ਕੇ 2 ਮਿੰਟ 'ਤੇ। ਅਤੇ ਸਵੇਰੇ 11:30 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਫੁਲਕਾਰੀ। ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਦਾ ਵੇਲਾ ਰਹੇਗਾ ਦੁਪਹਿਰ 12:05 'ਤੇ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਪੰਜਾਬੀ ਗੀਤ ਸੁਣੋਗੇ ਆਪਣੀ ਪਸੰਦ ਦੇ। ਹਿੰਦੀ ਫਿਲਮੀ ਨਗਮਿਆਂ 'ਤੇ ਆਧਾਰਿਤ ਪ੍ਰੋਗਰਾਮ ਨਗਮੇ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 1:02 'ਤੇ। ਫੌਜੀ ਮੀਰਾ ਲਈ ਰੋਜ਼ਾਨਾ ਪ੍ਰੋਗਰਾਮ ਸਰਫਰੋਸ਼ ਤੁਸੀਂ ਸੁਣੋਗੇ ਦੁਪਹਿਰ 2 ਵਜੇ। ਲਾਈਫ ਔਨ ਇਨ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ ਵੇਲਾ ਰਹੇਗਾ ਦੁਪਹਿਰ 2:30 ਵਜੇ ਦਾ। ਇਸ ਪ੍ਰੋਗਰਾਮ 'ਚ ਅੱਜ ਖੁੱਲ੍ਹੀ ਗੱਲਬਾਤ ਤੁਸੀਂ ਕਰ ਸਕਦੇ ਹੋ। ਸ਼ਾਮੀ 5:02 'ਤੇ ਤੁਸੀਂ ਆਨੰਦ ਮਾਣੋ।

ਹੋਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ। ਅਤੇ ਸ਼ਾਮੀ 5:30 ਵਜੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਹੋਵਾਂਗੇ। ਅਤੇ ਅੱਜ ਐਤਵਾਰ ਹੈ ਅਤੇ ਐਤਵਾਰ ਵਾਲੇ ਦਿਨ ਤੁਸੀਂ ਪੁਆਧੀ 'ਚ ਜਿਹੜਾ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਅਤੇ ਤੁਸੀਂ ਆਪਣੇ ਪਸੰਦ ਦੇ ਪੰਜਾਬੀ ਗੀਤਾਂ ਦਾ ਆਨੰਦ ਮਾਣਦੇ ਹੋ। ਨੌਜਵਾਨਾਂ ਲਈ ਪ੍ਰੋਗਰਾਮ ਵਿਬਗਿਓਰ ਦਾ ਸਮਾਂ ਰਹੇਗਾ 6:30 ਵਜੇ ਦਾ। 7:02 'ਤੇ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ ਪ੍ਰੋਗਰਾਮ ਬੰਦਗੀ ਤਹਿਤ। ਸ਼ਾਮ ਸੁਹਾਨੀ ਇਸ ਪ੍ਰੋਗਰਾਮ ਦਾ ਵੇਲਾ ਰਹੇਗਾ 7:40 'ਤੇ।

ਸ਼ਾਮੀ ਮਾਫ ਕਰਨਾ ਰਾਤੀ 8:15 ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਗੁਲਦਸਤਾ ਦਾ। ਆਕਾਸ਼ਵਾਣੀ ਪਟਿਆਲਾ ਦੀ ਸਥਾਪਨਾ ਦਿਵਸ ਦੇ ਮੌਕੇ ਟਰਾਈ ਭਾਸ਼ਾ ਕਵੀ ਦਰਬਾਰ ਹੈ ਜਿਹੜਾ ਉਹ ਪੇਸ਼ ਕੀਤਾ ਜਾਏਗਾ। ਇਸ 'ਚ ਹਿੱਸਾ ਲੈਣਗੇ ਸਾਗਰ ਸੂਦ, ਸੰਜੇ, ਦਰਸ਼ਨ ਮੋਟਰ, ਰੁਬੀਨਾ ਸ਼ਬਨਮ, ਸੁਸ਼ੀਲ ਕੁਮਾਰ ਆਜ਼ਾਦ, ਰਣਜੀਤ ਸਿੰਘ ਧੁਰੀ ਅਤੇ ਆਲਿਮ ਜ਼ੁਬੇਰੀ। ਅਤੇ ਰਾਤੀ 10:02 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪੁਰਾਣੇ ਹਿੰਦੀ ਫਿਲਮੀ ਨਗਮਿਆਂ 'ਤੇ ਆਧਾਰਿਤ ਪ੍ਰੋਗਰਾਮ ਰਜਨੀ ਗੰਧਾ ਲੈ ਕੇ ਹਾਜ਼ਰ ਹੋਵਾਂਗੇ ਰਾਤੀ 10:30। ਅਤੇ ਰਾਤੀ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਅਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ 7:16 ਹੋ ਚੁੱਕੇ ਨੇ ਅਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ 'ਤੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਤੇ ਤੇਲੰਗਾਨਾ ਦਾ ਦੌਰਾ ਕਰਨਗੇ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ 'ਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਟੀਵੇਕੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਨੂੰ ਰਾਜ 'ਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਮਿਲ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸਬੰਧੀ ਮਾਮਲੇ 'ਚ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਤੇ ਸਰਕਾਰ ਨੇ ਰਾਸ਼ਟਰੀ ਪੰਚਾਇਤ ਪੁਰਸਕਾਰ 2025 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਪੁਰਸਕਾਰ ਦੇਸ਼ ਭਰ ਵਿੱਚੋਂ ਚੁਣੀਆਂ ਗਈਆਂ 42 ਪੰਚਾਇਤਾਂ ਨੂੰ ਦਿੱਤੇ ਜਾਣਗੇ। ਤਰਨ ਤਾਰਨ ਪੁਲਿਸ ਨੇ CIA ਸਟਾਫ ਨੇ ਇੱਕ ਅਫਰੀਕੀ ਔਰਤ ਨੂੰ 3 ਕਿਲੋ ਹੈਰੋਇਨ ਤੇ 1 ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 2025-26 'ਚ ਰੋਪੜ ਨਹਿਰੀ ਨੈੱਟਵਰਕ ਹੇਠ ਸਿੰਜਾਈ ਰਕਬਾ 29,488 ਏਕੜ ਤੋਂ ਵੱਧ ਕੇ 85,447 ਏਕੜ ਹੋ ਗਿਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਡਾਕਟਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਕ੍ਰਿਕਟ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਅਤੇ ਖੇਡ ਮੈਦਾਨ ਦੇ ਵਿਕਾਸ ਕਾਰਜ ਲਈ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਗਈ ਹੈ। ਭਾਰਤ ਦੇ ਸਾਹਿਲ ਜਾਧਵ ਨੇ ਚੀਨ ਦੇ ਸ਼ੰਘਾਈ 'ਚ ਤੀਰ ਅੰਦਾਜ਼ੀ ਵਿਸ਼ਵ ਕੱਪ 2026 'ਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ

ਕਾਂਸੀ ਦਾ ਤਮਗਾ ਜਿੱਤਿਆ। ਭਾਰਤੀ ਕੁਸ਼ਤੀ ਫੈਡਰੇਸ਼ਨ WFI ਨੇ ਵਿਨੇਸ਼ ਫੋਗਾਟ ਨੂੰ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਦੀ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਅਮੈਰੀਕਾ 'ਚ ਭਾਰਤ ਦੇ ਰਾਜਦੂਤ ਵਿਨੇ ਕਵਾਤਰਾ ਨੇ ਕਿਹਾ ਕਿ ਕੁਆਂਟਮ ਟੈਕਨੋਲੋਜੀ ਯਾਨੀ ਕਿ ਮਸਨੂਈ ਬੋਧਿਕਤਾ AI ਅਤੇ ਪਰਮਾਣੂ ਵਿਗਿਆਨ ਭਾਰਤ ਅਤੇ ਅਮੈਰੀਕਾ ਦਰਮਿਆਨ ਸਹਿਯੋਗ ਲਈ ਅਗਲੇ ਪ੍ਰਮੁੱਖ ਖੇਤਰ ਨੇ। ਕੁਆਤੜਾ ਨੇ ਸ਼ੁੱਕਰਵਾਰ ਨੂੰ ਅਮੈਰੀਕਾ ਭਾਰਤ ਮਸਨੂਈ ਬੋਧਿਕਤਾ ਅਤੇ ਉੱਭਰਦੀ ਟੈਕਨੋਲੋਜੀ ਮੰਚ ਦੇ ਰੂਬਰੂ ਸੈਸ਼ਨ 'ਚ ਕਿਹਾ ਕਿ ਕੁੱਲ ਆਲਮ 'ਚ ਗੈਰ ਫੌਜੀ ਪਰਮਾਣੂ ਊਰਜਾ ਟੈਕਨੋਲੋਜੀ 'ਚ ਇਸਤੇਮਾਲ ਹੋਣ ਵਾਲੀਆਂ ਰਵਾਇਤੀ ਵਿਖੰਡਨ ਟੈਕਨੋਲੋਜੀ ਤੋਂ ਇਲਾਵਾ ਪਰਮਾਣੂ ਫਿਊਜ਼ਨ ਵੀ ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਦਾ ਖੇਤਰ ਹੈ। ਅਮੈਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਦੇ ਆਗੂ ਉਹਨਾਂ ਵੱਲੋਂ 3 ਦਿਨਾਂ ਦੀ ਜੰਗ ਬੰਦੀ ਅਤੇ ਕੈਦੀਆਂ ਦੀ ਅਦਲਾ ਬਦਲੀ ਲਈ ਕੀਤੀ ਬੇਨਤੀ ਅਤੇ ਸਹਿਮਤ ਨੇ ਅਤੇ ਉਹਨਾਂ ਕਿਹਾ ਕਿ ਦੁਸ਼ਮਣੀ ਦੌਰਾਨ ਅਜਿਹੀ ਰੋਕ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੀ ਲੰਮੀ ਜੰਗ ਦੇ ਅੰਤ ਦੀ ਸ਼ੁਰੂਆਤ ਹੋ ਸਕਦੀ ਹੈ। ਅਤੇ ਅਮੈਰੀਕਾ ਅਤੇ ਈਰਾਨ ਵਿਚਾਲੇ ਅਗਲੇ ਹਫ਼ਤੇ ਦੇ ਸ਼ੁਰੂ 'ਚ ਮੁੜ ਵਾਰਤਾ ਸ਼ੁਰੂ ਹੋ ਸਕਦੀ ਹੈ। ਦੀ ਵਾਲ ਸਟਰੀਟ ਜਰਨਲ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਰਿਪੋਰਟ ਜਿਹੜੀ ਨਸ਼ਰ ਕੀਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਕਿ ਦੋਵੇਂ ਮੁਲਕ ਵਿਚੋਲੀਆ ਰਾਹੀਂ 14 ਨੁਕਾਤੀ ਸਮਝੌਤੇ ਦੇ ਖਾਕੇ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਨੇ ਤਾਂ ਕਿ ਛੇਤੀ ਤੋਂ ਛੇਤੀ ਜੰਗ ਮੁਕੰਮਲ ਤੌਰ 'ਤੇ ਰੋਕੀ ਜਾ ਸਕੇ। ਭਾਰਤ ਦੇ ਕੌਮਾਂਤਰੀ ਮਾਈਗ੍ਰੇਸ਼ਨ ਸੰਗਠਨ ਨੇ ਪ੍ਰਵਾਸ ਦੇ ਨਿਯਮਿਤ ਮਾਰਗਾਂ ਦੇ ਵਿਸਤਾਰ ਅਤੇ ਉਹਨਾਂ 'ਚ ਵੰਨ ਸੁਵੰਨਤਾ ਲਿਆਉਣ ਬਾਰੇ ਚਰਚਾ ਕੀਤੀ। ਵਿਦੇਸ਼

ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਮਨੀਅਮ ਦੇਸ਼ ਦੇ ਅਗਲੇ ਚੀਫ ਆਫ ਡਿਫੈਂਸ ਸਟਾਫ ਹੋਣਗੇ। ਉਹਨਾਂ ਦਾ ਮੁੱਖ ਕਾਰਜ ਅਹਿਮ ਫੌਜੀ ਥੀਏਟਰਾਈਜੇਸ਼ਨ ਯੋਜਨਾ ਨੂੰ ਲਾਗੂ ਕਰਨਾ ਅਤੇ ਤਿੰਨਾਂ ਸੇਵਾਵਾਂ ਦੇ ਤਾਲਮੇਲ ਨੂੰ ਮਜ਼ਬੂਤ ਕਰਨਾ ਹੋਵੇਗਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਕੈਬਨਿਟ ਮੰਤਰੀ ਦੇ ਸਨਅਤਕਾਰ ਸੰਜੀਵ ਅਰੋੜਾ ਨੂੰ ਉਹਨਾਂ ਦੀ ਚੰਡੀਗੜ੍ਹ ਦੇ ਸੈਕਟਰ 2 ਵਿਚਲੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਸੈਂਕੜੇ ਕਰੋੜ ਰੁਪਏ ਦੀ ਮਨੀ ਲਾਂਡਰਿੰਗ ਕੇਸ 'ਚ ਕੀਤੀ ਗਈ ਹੈ।

ਕੇਂਦਰ ਸਰਕਾਰ ਨੇ 5 ਸਾਲਾਂ ਤੋਂ ਵੱਧ ਦੀ ਲੰਮੀ ਉਡੀਕ ਮਗਰੋਂ 4 ਨਵੇਂ ਕਿਰਤ ਕੋਡਾਂ ਨੂੰ ਮੁਕੰਮਲ ਰੂਪ 'ਚ ਲਾਗੂ ਕਰ ਦਿੱਤਾ। ਇਹ ਕਾਨੂੰਨ ਸਾਰੇ ਕਾਮਿਆਂ ਲਈ ਘੱਟੋ ਘੱਟ ਉਜਰਤ ਅਤੇ ਵਿਆਪਕ ਸਮਾਜਿਕ ਸੁਰੱਖਿਆ ਯਕੀਨੀ ਬਣਾਉਂਦੇ ਨੇ। ਇਹ 4 ਕਿਰਤ ਕਾਨੂੰਨ ਕੋਡ ਔਨ ਵੇਜਿਸ 2019, ਦ ਇੰਡਸਟਰੀਅਲ ਰਿਲੇਸ਼ਨਸ ਕੋਡ 2020, 2020 ਕੋਡ ਔਨ ਸੋਸ਼ਲ ਸਿਕਿਉਰਿਟੀ 2020 ਅਤੇ 2 ਓਕਿਊਪੇਸ਼ਨਲ ਸੇਫਟੀ ਹੈਲਥ ਅਤੇ ਹੈਲਥ ਅਤੇ ਵਰਕਿੰਗ ਕੰਡੀਸ਼ਨਲ ਕੋਡ 2020 ਪਿਛਲੇ ਸਾਲ 21 ਨਵੰਬਰ ਨੂੰ ਅਮਲ 'ਚ ਆਏ ਸਨ।

23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰ੍ਹੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਅਤੇ ਹੁਣ ਰੁੱਕ ਕਰਦੇ ਹਾਂ ਖਬਰਾਂ ਵੱਲ ਇੱਕ ਵਾਰੀ ਫਿਰ ਤੋਂ। ਬੇਅਦਬੀ ਰੋਕਣ ਲਈ ਬਣਾਏ ਕਾਨੂੰਨ ਜਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਉਪਰੰਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ 4 ਰੋਜ਼ਾ ਸ਼ੁਕਰਾਨਾ ਯਾਤਰਾ ਕੱਲ੍ਹ ਸ਼ਹੀਦਾਂ ਦੀ ਇਤਿਹਾਸਕ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋ ਗਈ। ਯਾਤਰਾ 6 ਮਈ ਨੂੰ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀ। ਅੱਤ ਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਲੋਕਾਂ ਨੇ ਯਾਤਰਾ 'ਚ ਸ਼ਿਰਕਤ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਅਤੇ ਸਨਮਾਨ ਵੀ ਕੀਤਾ।

ਭਾਰਤ ਨੇ ਉੜੀਸਾ ਦੇ ਸਾਹਿਲ ਤੋਂ ਉੱਨਤ ਅਗਨੀ ਮਿਜ਼ਾਈਲ ਦਾ ਸਫਲ ਉਡਾਨ ਤਜਰਬਾ ਕੀਤਾ ਹੈ। ਇਹ ਮਿਜ਼ਾਈਲ ਮਲਟੀਪਲ ਇੰਡੀਪੈਂਡਲੀ ਟਾਰਗੇਟੇਬਲ ਰੀਐਂਟਰੀ ਵਹੀਕਲ ਯਾਨੀ ਕਿ MIRV ਤਕਨੀਕ ਨਾਲ ਲੈਸ ਹੈ। MIRV ਖੂਬੀ ਇਹ ਯਕੀਨੀ ਬਣਾਉਂਦੀ ਹੈ ਕਿ ਇੱਕੋ ਮਿਜ਼ਾਈਲ ਵੱਖ ਵੱਖ ਟਿਕਾਣਿਆਂ 'ਤੇ ਕਈ ਹਥਿਆਰ ਦਾਗ ਸਕਦੀ ਹੈ। ਰੱਖਿਆ ਮੰਤਰਾਲੇ ਅਨੁਸਾਰ ਇਸ ਮਿਜ਼ਾਈਲ ਪ੍ਰਣਾਲੀ ਦਾ ਪ੍ਰੀਖਣ ਸ਼ੁੱਕਰਵਾਰ ਨੂੰ ਕੀਤਾ ਗਿਆ ਸੀ। ਮੰਤਰਾਲੇ ਨੇ ਦੱਸਿਆ ਭਾਰਤ ਨੇ 8 ਮਈ ਨੂੰ ਉੜੀਸਾ ਦੇ APJ ਅਬਦੁਲ ਕਲਾਮ ਟਾਪੂ ਤੋਂ MIRV ਪ੍ਰਣਾਲੀ ਵਾਲੀ ਉੱਨਤ ਅਗਨੀ ਮਿਜ਼ਾਈਲ ਦਾ ਸਫਲ ਉਡਾਣ ਪ੍ਰੀਖਣ ਕੀਤਾ। ਤੇਜ਼ ਗਸ਼ਤ ਕਰਨ ਵਾਲੇ ਬੇੜੇ ਅਚਲ ਨੂੰ ਕੱਲ੍ਹ ਭਾਰਤੀ ਤੱਟ ਰੱਖਿਅਕ ਬਲ 'ਚ ਸ਼ਾਮਲ ਕੀਤਾ ਗਿਆ। ਇਸ ਨਾਲ ਸਮੁੰਦਰੀ ਸੁਰੱਖਿਆ ਬਲ ਦੀਆਂ ਜੰਗੀ ਸਮਰੱਥਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਅਮਰੀਕਾ ਨੇ H-1B ਵੀਜ਼ਾ ਪ੍ਰੋਗਰਾਮ ਤਹਿਤ ਵਰਕਰਾਂ ਨੂੰ ਰੱਖਣ ਲਈ ਤੈਅ ਘੱਟੋ ਘੱਟ ਉਜਰਤਾਂ 'ਚ 30% ਵਾਧੇ ਦੀ ਤਜਵੀਜ਼ ਦਿੱਤੀ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ ਕਦਮ ਵਿਦੇਸ਼ੀਆਂ ਵੱਲੋਂ ਅਮਰੀਕੀ ਨਾਗਰਿਕਾਂ ਦੀਆਂ ਉਜਰਤਾਂ ਘਟਾਉਣ ਤੋਂ ਰੋਕਣ 'ਚ ਸਹਾਈ ਹੋਏਗਾ। ਅਮਰੀਕੀ ਕਿਰਤ ਵਿਭਾਗ ਵੱਲੋਂ 27 ਮਾਰਚ ਨੂੰ ਪੇਸ਼ ਕੀਤੇ ਨਵੇਂ ਨੇਮ ਤਹਿਤ ਐਂਟਰੀ ਲੈਵਲ ਤੋਂ ਲੈ ਕੇ ਸਭ ਤੋਂ ਤਜਰਬੇਕਾਰ ਤੱਕ ਦੀਆਂ 4 ਸ਼੍ਰੇਣੀਆਂ ਲਈ ਘੱਟੋ ਘੱਟ ਉਜਰਤਾਂ ਵਧਾਈਆਂ ਜਾਣਗੀਆਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਦੇ ਪਿੰਡ ਪਲਵਾਨ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਮੇਰੀ ਰਸੋਈ ਸਕੀਮ ਦਾ ਰਸਮੀ ਆਗਾਜ਼ ਕੀਤਾ। ਲੋੜਵੰਦ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਦੇ ਇਸ ਅਹਿਮ ਉਪਰਾਲੇ ਤਹਿਤ ਸੂਬੇ ਦੇ ਕਰੀਬ 40 ਲੱਖ ਪਰਿਵਾਰਾਂ ਨੂੰ ਸਿੱਧਾ ਫਾਇਦਾ ਪਹੁੰਚੇਗਾ। ਇਸ ਯੋਜਨਾ ਤਹਿਤ ਹਰੇਕ ਲਾਭਪਾਤਰੀ ਨੂੰ ਹਰ 3 ਮਹੀਨੇ ਬਾਅਦ ਵਿਸ਼ੇਸ਼ ਰਾਸ਼ਨ ਕਿੱਟ ਮੁਹੱਈਆ ਕਰਵਾਈ ਜਾਏਗੀ। ਇਸ ਕਿੱਟ ਵਿੱਚ ਘਰੇਲੂ ਰਸੋਈ ਚਲਾਉਣ ਲਈ ਜ਼ਰੂਰੀ ਵਸਤਾਂ ਜਿਵੇਂ ਸਰ੍ਹੋਂ ਦਾ ਤੇਲ, ਦਾਲ, ਖੰਡ, ਲੂਣ ਅਤੇ ਹਲਦੀ ਸ਼ਾਮਲ ਕੀਤੀਆਂ ਗਈਆਂ ਨੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਲੋਕਾਂ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਕੌਮੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਲਈ ਮਹਾਰਾਣਾ ਪ੍ਰਤਾਪ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ। ਬਲਾਚੌਰ 'ਚ ਮਹਾਰਾਣਾ ਪ੍ਰਤਾਪ ਦੇ ਜਯੰਤੀ ਸਮਾਗਮਾਂ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਮਹਾਨ ਰਾਜਪੂਤ ਯੋਧੇ ਦਾ ਜੀਵਨ ਅਤੇ ਕੁਰਬਾਨੀ ਦੇਸ਼ ਭਰ 'ਚ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਮਾਤਭੂਮੀ ਦੀ ਰੱਖਿਆ 'ਚ ਮਹਾਰਾਣਾ ਪ੍ਰਤਾਪ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਮਹਾਨ ਯੋਧੇ ਨੇ ਮੁਗਲਾਂ ਖਿਲਾਫ਼ ਬਹਾਦਰੀ ਨਾਲ ਲੜਦੇ ਹੋਏ ਆਪਣਾ ਸਮੁੱਚਾ ਜੀਵਨ ਦੇਸ਼ ਦੇ ਸਨਮਾਨ ਅਤੇ ਅਖੰਡਤਾ ਦੀ ਰਾਖੀ ਲਈ ਸਮਰਪਿਤ ਕਰ ਦਿੱਤਾ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੀ ਅਗਵਾਈ ਹੇਠ ਕੱਲ੍ਹ ਜ਼ਿਲ੍ਹਾ ਕਚਹਿਰੀਆਂ ਸੰਗਰੂਰ ਅਤੇ ਉਪ ਮੰਡਲ ਪੱਧਰ ਕਚਹਿਰੀਆਂ ਸੁਨਾਮ ਮੁਣਕ ਤੋਂ ਅਤੇ ਧੂਰੀ 'ਚ ਕੌਮੀ ਲੋਕ ਅਦਾਲਤਾਂ ਲਾਈਆਂ ਗਈਆਂ। ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਸੰਗਰੂਰ 'ਚ ਕੁੱਲ 17 ਲੋਕ ਅਦਾਲਤਾਂ ਦੇ ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਦੀ ਪ੍ਰਧਾਨਗੀ ਨਿਆਇਕ ਅਧਿਕਾਰੀਆਂ ਅਤੇ ਮਾਲ ਅਧਿਕਾਰੀਆਂ ਵੱਲੋਂ ਕੀਤੀ ਗਈ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਨਪ੍ਰੀਤ ਕੌਰ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਸੰਗਰੂਰ 'ਚ ਬਣੇ ਸਮੂਹ ਬੈਂਚਾਂ ਦੁਆਰਾ ਕੁੱਲ 18,476 ਕੇਸ ਨਿਪਟਾਰੇ ਲਈ ਵਿਚਾਰੇ ਗਏ, ਜਿਨ੍ਹਾਂ ਵਿੱਚੋਂ 17,298 ਕੇਸਾਂ ਦਾ ਨਿਬੇੜਾ ਕੀਤਾ ਗਿਆ। ਅਤੇ ਉੱਥੇ ਹੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਅਵਤਾਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਕੌਮੀ ਲੋਕ ਅਦਾਲਤ ਲਗਾਈ ਗਈ, ਜਿਸ ਦੌਰਾਨ 19 ਬੈਂਚਾਂ ਦਾ ਗਠਨ ਕੀਤਾ ਗਿਆ। ਨੈਸ਼ਨਲ ਲੋਕ ਅਦਾਲਤ ਦੌਰਾਨ ਵੱਖ ਵੱਖ ਸ਼੍ਰੇਣੀਆਂ ਅਧੀਨ 33,856 ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ ਕੁੱਲ 27,786 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ

ਤੇ ਆਕਾਸ਼ਵਾਣੀ ਦੇ ਸਥਾਪਨਾ ਦਿਵਸ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਆਕਾਸ਼ਵਾਣੀ ਪਟਿਆਲਾ ਵੱਲੋਂ ਅਰਬਨ ਸਟੇਟ ਫੇਸ 3 'ਚ ਵਾਕਾਥਨ ਕੀਤੀ ਗਈ। ਇਸ ਸਮਾਗਮ ਆਕਾਸ਼ਵਾਣੀ ਵੱਲੋਂ ਪਿਛਲੇ 9 ਦਹਾਕਿਆਂ ਦੌਰਾਨ ਸਰੋਤਿਆਂ ਨੂੰ ਨਿਰੰਤਰ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਦੇ ਜਸ਼ਨ ਵਜੋਂ ਕਰਵਾਇਆ ਗਿਆ। ਪ੍ਰੋਗਰਾਮ ਮੁਖੀ ਮੁਹੰਮਦ ਇਮਤਿਆਜ਼ ਦੀ ਅਗਵਾਈ 'ਚ 3 ਕਿਲੋਮੀਟਰ ਲੰਬੀ ਇਸ ਵਾਕਾਥਨ ਦੀ ਰਸਮੀ ਸ਼ੁਰੂਆਤ ਆਕਾਸ਼ਵਾਣੀ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸੰਦੇਸ਼ ਨੂੰ ਸਮਰਪਿਤ ਕਰਦਿਆਂ ਇੱਕ ਨੰਨੀ ਬੱਚੀ ਅਨਾਇਆ ਵੱਲੋਂ ਹਰੀ ਝੰਡੀ ਦਿਖਾ ਕੇ ਕੀਤੀ ਗਈ। ਪ੍ਰੋਗਰਾਮ ਮੁਖੀ ਨੇ ਦੱਸਿਆ ਕਿ ਆਕਾਸ਼ਵਾਣੀ 8 ਮਈ 1936 ਨੂੰ ਆਲ ਇੰਡੀਆ ਰੇਡੀਓ ਦੇ ਰੂਪ 'ਚ ਰਸਮੀ ਤੌਰ 'ਤੇ ਸਥਾਪਿਤ ਹੋਇਆ ਸੀ। ਇਸ ਮੌਕੇ ਪ੍ਰੋਗਰਾਮ ਐਗਜ਼ੀਕਿਊਟਿਵ ਮੁਹੰਮਦ ਸ਼ਕੀਨ, ਇੰਚਾਰਜ ਪ੍ਰਦੀਪ ਪੁਨੀਆ, ਡਾਕਟਰ ਰਾਜਵੰਤ ਕੌਰ, ਸਾਹਿਤਕਾਰ ਡਾਕਟਰ ਦਰਸ਼ਨ ਸਿੰਘ ਅਸ਼ਟ, ਸਮਾਜ ਸੇਵੀ ਭਗਵਾਨ ਦਾਸ ਗੁਪਤਾ ਆਦਿ ਹਾਜ਼ਰ ਸਨ।

ਸੋਲਿਡ ਵੇਸਟ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਦੇ ਉਦੇਸ਼ ਨਾਲ ਕੱਲ੍ਹ ਪੈਸਕੋ ਦੇ DGM ਹਰਜੀਤ ਸਿੰਘ ਵੱਲੋਂ ਪੈਸਕੋ ਸੁਪਰਵਾਈਜ਼ਰਾਂ ਨਾਲ ਮਿਲ ਕੇ PMIDC ਵੱਲੋਂ ਚਲਾਈ ਜਾ ਰਹੀ IT ਟੈਕਨੋਲੋਜੀ ਨਾਲ ਲੈਸ ਡੈਸ਼ਬੋਰਡ ਪ੍ਰਣਾਲੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸੁਪਰਵਾਈਜ਼ਰਾਂ ਨੂੰ ਐਪ ਦੀ ਵਰਤੋਂ ਅਤੇ ਨਿਗਰਾਨੀ ਪ੍ਰਕਿਰਿਆ ਸੰਬੰਧੀ ਸਿਖਲਾਈ ਵੀ ਦਿੱਤੀ ਗਈ। ਉਹਨਾਂ ਕਿਹਾ ਕਿ AI ਆਧਾਰ 'ਤੇ ਡੈਸ਼ਬੋਰਡ ਦਫ਼ਤਰੀ ਅਤੇ ਫੀਲਡ ਪੱਧਰ ਦੇ ਕੰਮਾਂ ਦੀ ਨਿਗਰਾਨੀ ਨੂੰ ਹੋਰ ਸੁਧਾਰੇਗਾ ਅਤੇ ਕੂੜਾ ਪ੍ਰਬੰਧਨ ਪ੍ਰਣਾਲੀ 'ਚ ਤੇਜ਼ੀ ਲਿਆਉਣ 'ਚ ਸਹਾਇਕ ਸਾਬਤ ਹੋਏਗਾ। ਪਟਿਆਲਾ ਜ਼ਿਲ੍ਹਾ ਅੰਦਰ ਵੱਖ ਵੱਖ ਵਿਭਾਗਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਸੰਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪਿੰਡਾਂ ਦੀ ਕਾਇਆਕਲਪ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ BDPOs ਨੂੰ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ। ਪਿੰਡਾਂ ਦੇ ਵਿਕਾਸ, ਸੜਕਾਂ ਦੇ ਨਿਰਮਾਣ, ਆਂਗਣਵਾੜੀਆਂ ਅਤੇ ਖੇਡਾਂ ਦੇ ਮੈਦਾਨ ਵੱਲ ਵਿਸ਼ੇਸ਼ ਧਿਆਨ ਦੇਣ 'ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸੜਕਾਂ, ਸੀਵਰੇਜ, ਜਲ ਸਪਲਾਈ ਸਕੀਮਾਂ ਅਤੇ ਹੋਰ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਰੋਕਣ ਲਈ ਲਿਆਂਦੇ ਗਏ ਨਵੇਂ ਕਾਨੂੰਨ ਦੇ ਮੱਦੇਨਜ਼ਰ ਕੱਢੀ ਗਈ 4 ਰੋਜ਼ਾ ਸ਼ੁਕਰਾਨਾ ਯਾਤਰਾ ਕੱਲ੍ਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਸਮਾਪਤ ਹੋ ਗਈ। ਮੁੱਖ ਮੰਤਰੀ ਨੇ ਨਵਾਂ ਕਾਨੂੰਨ ਬਣਾਉਣ ਲਈ ਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਪ੍ਰੋਗਰਾਮ ਜੀ ਗੁੱਡ ਮਾਰਨਿੰਗ ਮਾਲਵਾ। ਨੀਤੀ ਆਯੋਗ ਦੀ ਸਕੂਲ ਸਿੱਖਿਆ 'ਤੇ ਜਾਰੀ ਰਿਪੋਰਟ 'ਚ ਪੰਜਾਬ ਦੇਸ਼ ਦੇ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਰਾਜਾਂ 'ਚ ਸ਼ਾਮਿਲ ਰਿਹਾ। ਰਿਪੋਰਟ ਦੇ ਅਨੁਸਾਰ ਸੂਬੇ ਨੇ ਸਿੱਖਣ ਦੇ ਪੱਧਰ, ਡਿਜੀਟਲ ਸੁਵਿਧਾਵਾਂ, ਵਿਦਿਆਰਥੀ ਅਤੇ ਅਧਿਆਪਕ ਅਨੁਪਾਤ ਅਤੇ ਕੁੜੀਆਂ ਦੀ ਸਿੱਖਿਆ 'ਚ ਰਾਸ਼ਟਰੀ ਔਸਤ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਪਰਖ 2024 ਦੀ ਜਮਾਤ 3 ਅਤੇ ਜਮਾਤ 6 ਅਤੇ 9ਵੀਂ ਦੇ ਨਤੀਜਿਆਂ 'ਚ ਪੰਜਾਬ ਪੂਰੇ ਦੇਸ਼ 'ਚ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਕਰਨ ਵਾਲਾ ਜਿਹੜਾ ਸੂਬਿਆਂ ਦੇ ਵਿੱਚੋਂ ਇੱਕ ਹੈ। ਅਤੇ ਹੁਣ ਨਜ਼ਰ ਖੇਡ ਖਬਰ 'ਤੇ। ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਵਿਨੇਸ਼ ਫੋਗਾਟ 'ਤੇ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕੱਲ੍ਹ ਕਾਰਨ ਦੱਸੋ ਨੋਟਿਸ ਉਹਨਾਂ ਨੂੰ ਜਾਰੀ ਕੀਤਾ। ਅਤੇ ਅਦਾਕਾਰਾ ਨੋਰਾ ਫਤਿਹੀ ਕੈਨੇਡਾ 'ਚ 12 ਜੂਨ ਤੋਂ ਹੋ ਰਹੇ ਫੁੱਟਬਾਲ ਦੇ ਸਭ ਤੋਂ ਵੱਡੇ ਮੇਲੇ ਫੀਫਾ ਵਿਸ਼ਵ ਕੱਪ 2026 ਦੇ ਉਦਘਾਟਨੀ ਸਮਾਰੋਹ 'ਚ ਪੇਸ਼ਕਾਰੀ ਲਈ ਤਿਆਰ ਹੈ। ਅਤੇ ਰੋਇਲ ਚੈਲੇਂਜਰ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਇੰਡੀਅਨ ਪ੍ਰੀਮੀਅਮ ਲੀਗ ਮੈਚ ਐਤਵਾਰ ਨੂੰ, ਯਾਨੀ ਕਿ ਅੱਜ ਖੇਡਿਆ ਜਾਏਗਾ। ਪਿਛਲੇ ਦੋ ਮੈਚਾਂ 'ਚ ਮਿਲੀ ਹਾਰ ਮਗਰੋਂ ਵਾਪਸੀ ਲਈ ਬੇਤਾਬ ਆਰਸੀਬੀ ਨੇ ਜੇ ਆਪਣੀ ਮੁਹਿੰਮ ਮੁੜ ਪਟੜੀ 'ਤੇ ਲਿਆਉਣੀ ਹੈ ਤਾਂ ਉਸਦੇ ਬੱਲੇਬਾਜ਼ਾਂ ਨੂੰ ਮੁੰਬਈ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਨਾ ਹੋਏਗਾ। ਅਤੇ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਮੌਜੂਦਾ ਚੈਂਪੀਅਨ ਸਾਹਿਲ ਯਾਦਵ ਨੇ ਕੱਲ੍ਹ

ਤੀਰਅੰਦਾਜ਼ੀ ਵਿਸ਼ਵ ਕੱਪ ਦੇ ਦੂਜੇ ਪੜਾਅ 'ਚ ਪੁਰਸ਼ ਕੰਪਾਊਂਡ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤ ਲਿਆ। ਸਰੋਤਿਓ, ਅੱਜ ਮਦਰਸ ਡੇ ਹੈ। ਸੁਣ ਲਏ, ਰੱਬ ਤਾਂ ਦੁਆ ਹੁੰਦੀ ਹੈ, ਨਾ ਮੰਗੇ ਕੁਝ ਤਾਂ ਰਜ਼ਾ ਹੁੰਦੀ ਹੈ। ਜਿਸ ਦੇ ਕਦਮਾਂ 'ਚ ਸਵਰਗ ਦਾ ਰਾਹ ਹੋਵੇ, ਸੱਚੀ ਉਹ ਸਿਰਫ ਅਤੇ ਸਿਰਫ ਮਾਂ ਹੁੰਦੀ ਹੈ। ਅੱਜ ਹੈ ਮਦਰਸ ਡੇ। ਸਾਰੇ ਸਰੋਤਿਆਂ ਨੂੰ ਅਤੇ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਇਸ ਖਾਸ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਕੀ ਤੁਸੀਂ ਜਾਣਦੇ ਹੋ ਕਿ ਮਦਰਸ ਡੇ ਮਨਾਉਣ ਦੀ ਸ਼ੁਰੂਆਤ ਕਿਵੇਂ ਹੋਈ? ਅਸਲ 'ਚ ਇਸ ਦੀ ਸ਼ੁਰੂਆਤ ਐਨਾ ਜਾਰਵਿਸ ਨਾਂ ਦੀ ਮਹਿਲਾ ਨੇ 1908 'ਚ ਕੀਤੀ। ਉਹ ਆਪਣੀ ਮਾਂ ਨੂੰ ਇੰਨਾ ਪਿਆਰ ਕਰਦੀ ਸੀ ਅਤੇ ਚਾਹੁੰਦੀ ਸੀ ਕਿ ਮਾਵਾਂ ਦੇ ਨਿਰਸੁਆਰਥ ਪਿਆਰ ਨੂੰ ਸਨਮਾਨ ਦੇਣ ਲਈ ਇੱਕ ਖਾਸ ਦਿਨ ਜ਼ਰੂਰ ਹੋਣਾ ਚਾਹੀਦਾ। ਸੋ ਅੱਜ ਇਹ ਦਿਨ ਦੁਨੀਆ ਭਰ 'ਚ ਮਈ ਦੇ ਦੂਜੇ ਐਤਵਾਰ ਨੂੰ ਬੜੇ ਚਾਅ ਦੇ ਨਾਲ ਮਨਾਇਆ ਜਾਂਦਾ, ਪਰ ਸਾਡੇ ਪੰਜਾਬੀ ਸੱਭਿਆਚਾਰ 'ਚ ਮਾਂ ਦਾ ਰੁਤਬਾ ਹਮੇਸ਼ਾ ਹੀ ਉੱਚਾ ਰਿਹਾ। ਸਾਡੀਆਂ ਲੋਕ ਬੋਲੀਆਂ ਅਤੇ ਕਿੱਸਿਆਂ 'ਚ ਮਾਂ ਨੂੰ ਠੰਡੀ ਛਾਂ ਕਿਹਾ ਗਿਆ ਅਤੇ ਅੱਜ ਦੀ ਮਾਂ ਸਿਰਫ ਲੋਰੀਆਂ ਨਹੀਂ ਸੁਣਾਉਂਦੀ, ਸਗੋਂ ਆਸਮਾਨ ਦੀਆਂ ਉਚਾਈਆਂ ਵੀ ਛੂਹ ਰਹੀ ਹੈ। ਚਾਹੇ ਉਹ ਖੇਡ ਦਾ ਮੈਦਾਨ ਹੋਵੇ, ਵਿਗਿਆਨ ਹੋਵੇ ਜਾਂ ਰਾਜਨੀਤੀ, ਔਰਤਾਂ ਨੇ ਸਾਬਤ ਕੀਤਾ ਕਿ ਉਹ ਇੱਕ ਮਾਂ ਬਣ ਕੇ ਨਾ ਸਿਰਫ ਘਰ ਸੰਭਾਲ ਸਕਦੀਆਂ ਨੇ, ਸਗੋਂ ਦੇਸ਼ ਦਾ ਨਾਂ ਵੀ ਰੋਸ਼ਨ ਕਰ ਸਕਦੀਆਂ ਨੇ। ਅੱਜ ਦਾ ਦਿਨ ਉਹਨਾਂ ਸਾਰੀਆਂ ਮਾਵਾਂ ਨੂੰ ਸਲਾਮ ਕਰਨ ਦਾ ਜੋ ਆਪਣੀਆਂ ਜ਼ਿੰਮੇਵਾਰੀਆਂ ਅਤੇ ਸੁਪਨਿਆਂ ਨੂੰ ਬੜੀ ਖੂਬਸੂਰਤੀ ਦੇ ਨਾਲ ਨਿਭਾ ਰਹੀਆਂ ਨੇ। ਮਦਰਸ ਡੇ ਸਿਰਫ ਇੱਕ ਦਿਨ ਦਾ ਮੁਹਤਾਜ ਨਹੀਂ ਹੈ, ਮਾਂ ਦਾ ਸਨਮਾਨ ਹਰ ਪਲ ਹਰ ਦਿਨ ਹੋਣਾ ਚਾਹੀਦਾ। ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਇੱਥੇ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਨੂੰ ਦਿਓ ਇਜਾਜ਼ਤ।

0: Bows, thanks voters, notes the pioneer. Numbers in order, Vijay to be TN Commander-in-Chief, notes Hindustan Times. The Statesman headlines, TVK crosses final hurdle for majority, secures IUML's VCK's support for forming Vijay Sarkar. Agni 5 tested, capable of multiple nuclear strikes, cites Hindustan Times. India tests advanced Agni missile from Odisha coast, reports the pioneer. The Asian Age reports, Lieutenant General Raja Subramani appointed as next CDS, Swaminathan to helm Navy. The Tribune reports, Pak China affairs experts, Lieutenant General Raja Subramani picked up as next CDS, Swaminathan named Navy Chief. Hindustan Times headline states, Vinesh gets WFI notice, returns set get delayed, while the Indian Express headlines, Vinesh comeback hits a hurdle, WFI bars her from competing until June 26th. In a Mother's Day special piece titled, Giving Them Roots, the Indian Express mentions, inspiring stories of motherhood, pointing, motherhood may not give you awards, but it certainly gives you battle scars and memories. And finally, Indian tourism waking up to its floral power, the Financial Express writes, the demand for flower-centric travel is witnessing strong growth. And with that, it's back to you, Shagun.
1: Thank you, Sarabjit. And now before we end the bulletin, the headlines once again. Prime Minister Narendra Modi to visit Karnataka and Telangana today to launch multiple development projects worth around 9,400 crore rupees in Hyderabad and participate in 45th anniversary celebrations of the Art of Living in Bengaluru. TVK Chief C. Joseph Vijay to be sworn in as Chief Minister of Tamil Nadu this morning. President Draupadi Murmu appoints N. Rangasamy as Chief Minister of Puducherry. Centre operationalizes four labour codes with publication of rules. DRDO achieves major breakthrough in hypersonic missile development by conducting long-duration test of scramjet combustor. And nine Indian boxers advance to finals of Asian Boxing Under-15 and Under-17 Championships in Tashkent. And with that, we end the morning news. Have a nice day.
2: Namaskar. E Akashvani. ਇਸ ਬੁਲੇਟਿਨ ਨਾਲ ਮੈਂ ਅਮਨ ਦੇਵ ਪਹਿਲਾਂ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਤੇ ਤੇਲੰਗਾਨਾ ਦੇ ਦੌਰੇ ਤੇ ਹੋਣਗੇ ਉਹ ਅੱਜ ਹੈਦਰਾਬਾਦ ਵਿੱਚ ਲਗਭਗ 9400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ ਤਾਮਿਲਨਾਡੂ ਵਿੱਚ ਟੀਵੀਕੇ ਪਾਰਟੀ ਦੇ ਮੁਖੀ ਸੀ ਜੋਸੈਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਹੈਦਰਾਬਾਦ ਵਿੱਚ ਸਕ੍ਰੈਮਜੈਟ ਕੰਪਸਟਰ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਸਾਈਲ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਭਾਰਤ ਦੀਆਂ ਨੌ ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿੱਚ ਅੰਡਰ 15 ਤੇ ਅੰਡਰ 17 ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਤੇ ਤੇਲੰਗਾਨਾ ਦੇ ਦੌਰੇ ਤੇ ਹੋਣਗੇ ਉਹ ਲਗਭਗ ਸਵੇਰੇ 11 ਵਜੇ ਬੰਗਲੁਰੂ ਵਿੱਚ ਆਰਟ ਆਫ ਲਿਵਿੰਗ ਸੰਸਥਾ ਦੀ 45ਵੀਂ ਵਰੇਗੰਢ ਸੰਬੰਧੀ ਸਮਾਰੋਹ ਵਿੱਚ ਸ਼ਾਮਲ ਹੋਣਗੇ ਤੇ ਆਰਟ ਆਫ ਲਿਵਿੰਗ ਇੰਟਰਨੈਸ਼ਨਲ ਸੈਂਟਰ ਵਿਖੇ ਨਵੇਂ ਬਣੇ ਮੈਡੀਟੇਸ਼ਨ ਟੈਂਪਲ ਦਾ ਉਦਘਾਟਨ ਕਰਨਗੇ ਸ੍ਰੀ ਮੋਦੀ 1-1 ਨੂੰ ਵੀ ਸੰਬੋਧਨ ਕਰਨਗੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੈਦਰਾਬਾਦ ਜਾਣਗੇ ਜਿੱਥੇ ਉਹ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ ਸ੍ਰੀ ਮੋਦੀ ਹੈਦਰਾਬਾਦ ਦੇ ਪਣਜੀ ਆਰਥਿਕ ਗਲਿਆਰੇ 'ਚ ਗੁੱਡੇਬੇਲੂਰ ਤੋਂ ਮਹਿਬੂਬ ਨਗਰ ਤੱਕ ਰਾਸ਼ਟਰੀ ਸ਼ਾਹਰਾਹ 167 ਦੇ ਚਾਰ ਮਾਰਗੀਕਰਨ ਦਾ ਨੀਂਹ ਪੱਥਰ ਰੱਖਣਗੇ ਉਹ ਵਾਰੰਗਲ ਵਿੱਚ ਪੀਐਮ ਮਿੱਤਰ ਪਾਰਕ ਦਾ ਉਦਘਾਟਨ ਕਰਕੇ ਜਿਸ ਨੂੰ ਕਾਕਤੀਆ ਮੈਗਾ ਟੈਕਸਟਾਈਲ ਪਾਰਕ ਵੀ ਕਿਹਾ ਜਾਂਦਾ ਹੈ ਸਿਹਤ ਸੰਭਾਲ ਬੁਨਿਆਦੀ ਢਾਂਚੇ ਤਹਿਤ ਇੱਕ ਅਹਿਮ ਪਹਿਲਕਦਮੀ ਵਿੱਚ ਪ੍ਰਧਾਨ ਮੰਤਰੀ ਸਿੰਧੂ ਹਸਪਤਾਲ ਦਾ ਵੀ ਉਦਘਾਟਨ ਕਰਨਗੇ ਤਮਲਿਕਾ ਵੇਤਰੀ ਕੜਗਮ ਟੀਵੀਕੇ ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਸਵੇਰੇ 10 ਵਜੇ ਚੇਨਈ ਵਿੱਚ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਪਾਰਟੀ ਦੇ 9 ਮੰਤਰੀਆਂ ਵੱਲੋਂ ਵੀ ਸਹੁੰ ਚੁੱਕਣ ਦੀ ਉਮੀਦ ਹੈ ਰਾਜਪਾਲ ਰਜਿੰਦਰ ਵਿਸ਼ਵਨਾਥ ਹਰਲੇਕਰ ਨੇ 234 ਮੈਂਬਰੀ ਸਦਨ ਵਿੱਚ 120 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਵਿਜੇ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਸੱਦਾ ਦਿੱਤਾ ਹੈ ਲੋਕ ਭਵਨ ਤੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਵੀਸੀਕੇ ਅਤੇ IUML ਨੇ ਟੀਵੀਕੇ ਦੀਆਂ ਸਰਕਾਰ ਦੇ ਗਠਨ ਲਈ ਆਪਣੇ ਸਮਰਥਨ ਪੱਤਰ ਸੌਂਪ ਦਿੱਤੇ ਨੇ 5 ਵਿਧਾਇਕਾਂ ਵਾਲੀ ਕਾਂਗਰਸ ਤੇ 2-2 ਵਿਧਾਇਕਾਂ ਵਾਲੀਆਂ ਸੀ ਪੀ ਆਈ ਤੇ ਸੀ ਪੀ ਐਮ

ਰਾਜ ਵਿਚ ਸਰਕਾਰ ਦੇ ਗਠਨ ਲਈ ਪਹਿਲਾਂ ਹੀ ਹਮਾਇਤ ਦਾ ਐਲਾਨ ਕਰ ਚੁੱਕੀਆਂ ਨੇ। ਸਹੁੰ ਚੁੱਕ ਸਮਾਗਮ ਚ ਵੱਡੀ ਗਿਣਤੀ ਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਚੇਨਈ ਵਿਚ ਭਾਰੀ ਸੁਰੱਖਿਆ ਬੰਦੋਬਸਤ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਉਪ ਰਾਜਪਾਲ ਕੈਲਾਸ਼ ਨਾਥਨ ਨੇ ਸ੍ਰੀ ਰੰਗਾਸਾਮੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਉਹ 13 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪੁਦੂਚੇਰੀ ਦੇ ਮੁੱਖ ਮੰਤਰੀ ਵਜੋਂ ਇਹ ਉਨ੍ਹਾਂ ਦਾ 5ਵਾਂ ਕਾਰਜਕਾਲ ਹੋਏਗਾ। ਆਲ ਇੰਡੀਆ ਐਨ ਆਰ ਕਾਂਗਰਸ ਦੀ ਅਗਵਾਈ ਵਾਲੇ ਐਨ ਡੀ ਏ ਨੇ 9 ਅਪ੍ਰੈਲ ਨੂੰ ਹੋਈਆਂ ਚੋਣਾਂ ਵਿਚ ਬਹੁਮਤ ਹਾਸਲ ਕੀਤਾ ਸੀ। ਕੇਰਲਮ ਵਿਚ ਸਰਕਾਰ ਦੇ ਗਠਨ ਬਾਰੇ ਚਰਚਾ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੱਲ੍ਹ ਨਵੀਂ ਦਿੱਲੀ ਵਿਚ ਮੀਟਿੰਗ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਹੋਈ ਇਸ ਮੀਟਿੰਗ ਚ ਸ੍ਰੀ ਰਾਹੁਲ ਗਾਂਧੀ, ਕੇਰਲਾ ਦੇ ਇੰਚਾਰਜ ਜਨਰਲ ਸਕੱਤਰ ਦੀਪਾ ਦਾਸ ਮੁਨਸ਼ੀ, ਸੰਗਠਨ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਅਤੇ ਸੀਨੀਅਰ ਸੂਬਾ ਆਗੂ ਰਮੇਸ਼ ਜੈਨਿਥਲਾ ਅਤੇ ਵੀ ਡੀ ਸਤੀਸ਼ਨ ਸ਼ਾਮਲ ਹੋਏ। ਪਾਰਟੀ ਨੇ ਕਿਹਾ ਕਿ ਕੇਰਲਮ ਦੇ ਨਵੇਂ ਮੁੱਖ ਮੰਤਰੀ ਬਾਰੇ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਾ ਹੋਏਗਾ ਅਤੇ ਜਲਦੀ ਹੀ ਨਾਮ ਦਾ ਐਲਾਨ ਕਰ ਦਿੱਤਾ ਜਾਏਗਾ। ਅਸਾਮ ਵਿਚ ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਅੱਜ ਸਵੇਰੇ 9 ਵਜੇ ਗੁਹਾਟੀ ਚ ਹੋਏਗੀ। ਮੀਟਿੰਗ ਵਿਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਏਗੀ। ਰਾਜ ਵਿਚ ਲਗਾਤਾਰ ਤੀਜੇ ਕਾਰਜਕਾਲ ਲਈ ਐਨ ਡੀ ਏ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ। ਤ੍ਰਿਣਮੂਲ ਕਾਂਗਰਸ ਨੇ ਬਾਲੀਗੰਜ ਦੇ ਵਿਧਾਇਕ ਸ਼ੋਭਨ ਦੇਵ ਚਟੋਪਾਧਿਆਇ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਦਨੇਖਾਲੀ ਤੋਂ ਵਿਧਾਇਕ ਅਸੀਮ ਪਾਤਰਾ ਅਤੇ ਚੁਰੰਗੀ ਤੋਂ ਵਿਧਾਇਕ ਨਯਨਾ ਬੰਦੋਪਾਧਿਆਇ ਵਿਰੋਧੀ ਧਿਰ ਦੇ ਉਪ ਨੇਤਾ ਹੋਣਗੇ। ਕੋਲਕਾਤਾ ਪੋਰਟ ਦੇ ਵਿਧਾਇਕ ਫਿਰਹਾਦ ਹਾਕਿਮ ਨੂੰ ਵਿਧਾਨ ਸਭਾ ਚ ਪਾਰਟੀ ਦਾ ਚੀਫ ਵਿਪ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿਚ ਇਕ ਉੱਚ ਪੱਧਰੀ ਮੀਟਿੰਗ ਵਿਚ ਸੰਭਾਵਿਤ ਹੜ੍ਹਾਂ ਅਤੇ ਲੂਣ ਨਾਲ ਨਿਪਟਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਮੀਟਿੰਗ ਦੌਰਾਨ ਸ੍ਰੀ ਸ਼ਾਹ ਰਾਹਤ ਅਤੇ ਬਚਾਅ ਕਾਰਜਾਂ ਵਿਚ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਤਿਆਰੀ ਦਾ ਮੁਲਾਂਕਣ ਵੀ ਕਰਨਗੇ। ਜਾਨ ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ, ਸਾਧਨ ਜੁਟਾਉਣ ਅਤੇ ਅੰਤਰ ਏਜੰਸੀ ਤਾਲਮੇਲ ਦੀ ਵੀ ਸਮੀਖਿਆ ਕੀਤੀ ਜਾਏਗੀ। ਗ੍ਰਹਿ ਮੰਤਰੀ ਲੰਮੇ ਸਮੇਂ ਦੇ ਹੜ੍ਹ ਰੋਕਥਾਮ ਉਪਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕਰਨਗੇ। ਹੜ੍ਹ ਅਤੇ ਲੂ ਦੀ ਭਵਿੱਖਬਾਣੀ ਸਬੰਧੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਜਨਤਕ ਜਾਗਰੂਕਤਾ, ਲੋੜੀਂਦੀ ਰਾਹਤ ਸਮੱਗਰੀ ਦੀ ਸਪਲਾਈ ਅਤੇ ਡਾਕਟਰੀ ਸਹਾਇਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ। ਇਹ ਮੀਟਿੰਗ ਲੋਕ ਕੇਂਦਰਿਤ ਆਫਤ ਪ੍ਰਬੰਧਨ ਅਤੇ ਸਰਗਰਮ ਉਪਾਵਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ 'ਤੇ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿਚ ਸਕਰੈਮਜੈਟ ਕੰਬਸਟਰ ਦੀ ਸਫਲ ਪਰਖ ਕੀਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਪ੍ਰੀਖਣ ਨੇ 1200 ਸਕਿੰਟਾਂ ਤੋਂ ਵੱਧ ਦਾ ਰਨ ਟਾਈਮ ਹਾਸਲ ਕੀਤਾ, ਜੋ ਕਿ ਇਸ ਸਾਲ ਜਨਵਰੀ ਵਿਚ ਕੀਤੇ ਗਏ 700 ਸੈਕਿੰਡ ਦੇ ਸਮੇਂ ਤੋਂ ਵੱਧ ਹੈ। ਇਹ ਸਫਲ ਪਰਖ ਨਾਲ ਭਾਰਤ ਉੱਨਤ ਏਰੋਸਪੇਸ ਸਮਰਥਾਵਾਂ ਅਤੇ ਲਗਾਤਾਰ ਵਿਕਸਿਤ ਹੋ ਰਹੀਆਂ ਯੁੱਧ ਤਕਨੀਕਾਂ ਵਿਚ ਮੋਹਰੀ ਸਥਾਨ ਹਾਸਲ ਕਰ ਲਏਗਾ। ਇਹ ਭਾਰਤ ਦੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਵਿਕਾਸ ਪ੍ਰੋਗਰਾਮ ਨੂੰ ਵੀ ਮਜ਼ਬੂਤ ਕਰੇਗੀ। ਮੰਤਰਾਲੇ ਨੇ ਕਿਹਾ ਕਿ ਕੰਬਸਟਰ ਨੂੰ DRDO ਦੀ ਰੱਖਿਆ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾ ਵੱਲੋਂ ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ DRDO ਉਦਯੋਗ ਭਾਈਵਾਲਾਂ ਅਤੇ ਅਕਾਦਮਿਕ ਸੰਸਥਾਵਾਂ ਦੀ ਸ਼ਲਾਘਾ ਕਰਦੇ ਇਸ ਪ੍ਰਾਪਤੀ ਨੂੰ ਦੇਸ਼ ਦੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰੋਗਰਾਮ ਲਈ ਇੱਕ ਠੋਸ ਨੀਂਹ ਕਰਾਰ ਦਿੱਤਾ ਹੈ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦ ਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿਚ ਕੰਮ ਕਰਦੇ ਆਊਟਸੋਰਸਡ ਅਤੇ ਕੰਟਰੈਕਟ ਵਰਕਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰਾਂ ਅਤੇ ਪ੍ਰਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਵਿਰੁੱਧ ਇਕ ਮਜ਼ਬੂਤ ਵਿਧੀ ਨੂੰ ਯਕੀਨੀ ਬਣਾਉਣਾ ਹੈ। ਦਿਸ਼ਾ ਨਿਰਦੇਸ਼ਾਂ ਵਿਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਅੰਸ਼ਦਾਨ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਲਈ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਦੀ ਵੀ ਵਿਵਸਥਾ ਕੀਤੀ ਗਈ ਹੈ। ਤ੍ਰਿਪੁਰਾ ਦੇ ਸਿਪਾਹੀ ਜਾਲਾ ਜ਼ਿਲ੍ਹੇ ਵਿਚ ਸ਼ੁੱਕਰਵਾਰ ਰਾਤ ਨੂੰ ਭਾਰਤ ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਤੇ ਹਿੰਸਕ ਝੜਪ ਤੋਂ ਬਾਅਦ ਤਣਾਅ ਵੱਧ ਗਿਆ ਹੈ। ਇਸ ਝੜਪ ਵਿਚ 3 ਬੰਗਲਾਦੇਸ਼ੀ ਨਾਗਰਿਕ ਮਾਰੇ ਗਏ ਅਤੇ 23 ਹੋਰ ਜ਼ਖਮੀ ਹੋ ਗਏ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਪੱਥਰੀ ਅਧਾਰ ਸਰਹੱਦ ਦੇ ਗੇਟ ਨੰਬਰ 101 ਨੇੜੇ ਵਾਪਰੀ। ਸ਼ੱਕੀ ਤਸਕਰਾਂ ਦਾ ਇੱਕ ਵੱਡਾ ਸਮੂਹ ਮੱਛੀਆਂ ਦੀ ਤਸਕਰੀ ਕਰਨ ਲਈ ਭਾਰਤੀ ਸਰਹੱਦ ਵਿਚ ਦਾਖਲ ਹੋਇਆ ਸੀ। 0 ਪੁਆਇੰਟ ਪਾਰ ਕਰਕੇ ਬੰਗਲਾਦੇਸ਼ ਵਾਪਸ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਉਨ੍ਹਾਂ ਨੂੰ BSF ਦੀ ਇੱਕ ਗਸ਼ਤੀ ਦਲ ਨੇ ਰੋਕਿਆ।
ਤਸਕਰਾਂ ਨੇ ਆਤਮ ਸਮਰਪਣ ਕਰਨ ਦੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਤੇ ਹਿੰਸਕ ਹੋ ਗਏ ਤੇ ਸੁਰੱਖਿਆ ਬਲਾਂ ਤੇ ਪੱਥਰਾਂ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਬੀ ਐਸ ਐਫ ਦੇ ਜਵਾਨਾਂ ਨੇ ਹਾਲਤ ਨੂੰ ਕਾਬੂ ਕਰਨ ਲਈ ਆਤਮ ਰੱਖਿਆ ਵਿਚ ਗੋਲੀਬਾਰੀ ਕੀਤੀ।

0: ਲੋਕਾਂ ਦੀ ਪਛਾਣ ਮੁਸ਼ਾਲੇ ਮੀਆਂ, ਨਬੀਰ ਹੁਸੈਨ ਅਤੇ ਯੂਸਫ ਅਲੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸ਼ਨਿਚਰਵਾਰ BSF, ਬਾਰਡਰ ਰੇਂਜ ਗਾਰਡ ਬੰਗਲਾਦੇਸ਼ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਵਿਚਕਾਰ ਇੱਕ ਉੱਚ ਪੱਧਰੀ ਫਲੈਗ ਮੀਟਿੰਗ ਹੋਈ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿੱਚ ਏਸ਼ੀਆਈ ਮੁੱਕੇਬਾਜ਼ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ। ਸੈਮੀਫਾਈਨਲ ਮੁਕਾਬਲੇ ਵਿੱਚ ਅਕਸ਼ਤਾ ਨੇ 30-33 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਅਜਾਨ ਮੁਰਾਦ ਖਿਲਾਫ ਇੱਕ ਪਾਸੜ ਜਿੱਤ ਦਰਜ ਕੀਤੀ। ਅੰਜੀ ਨੇ 37 ਕਿਲੋਗ੍ਰਾਮ ਵਰਗ ਵਿੱਚ ਉਜ਼ਬੇਕਿਸਤਾਨ ਦੀ ਸਰਵੀਨੋਜ਼ ਰਿਸਕੂਲੋਵਾ ਨੂੰ 5-0 ਨਾਲ ਅਤੇ ਸੋਨੀਆ ਨੇ 40 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਡਾਇਨਾ ਮੈਂਡੀਗਾਇਰੇਵਾ ਨੂੰ 5-0 ਨਾਲ ਹਰਾਇਆ। ਤਨਵੀ ਨੇ 43 ਕਿਲੋਗ੍ਰਾਮ ਵਰਗ ਵਿੱਚ ਇੱਕ ਪਾਸੜ ਮੁਕਾਬਲੇ ਵਿੱਚ ਕਜ਼ਾਕਿਸਤਾਨ ਦੀ ਸੇਜਮ ਨੂਰਲੂਬੇਕ ਨੂੰ ਮਾਤ ਦਿੱਤੀ। ਹੰਸਿਕਾ ਅਤਰੀ ਨੇ 46 ਕਿਲੋਗ੍ਰਾਮ ਵਰਗ ਵਿੱਚ ਕੋਰੀਆ ਦੀ ਯੂਹੀ ਚੂਏਨ ਨੂੰ ਹਰਾਇਆ। ਸੁਨੈਨਾ ਨੇ 58 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਅਰਦਾਕ ਅਬਦੀ ਖਾਨ ਤੇ ਜਿੱਤ ਹਾਸਲ ਕੀਤੀ। 61 ਕਿਲੋਗ੍ਰਾਮ ਵਰਗ ਵਿੱਚ ਭੂਮਿਕਾ ਨੇ ਚੀਨੀ ਤਾਈਪੇ ਦੀ ਚੋ ਜਿੰਗ ਚਾਂਗ ਨੂੰ ਹਰਾਇਆ। ਇੱਕ ਹੋਰ ਮੁਕਾਬਲੇ ਵਿੱਚ ਤਨਵੀ ਨੇ 64 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਯਾਸਮਿਨ ਜੋਤਖਨੋਵਾ ਨੂੰ 4-1 ਨਾਲ ਮਾਤ ਦਿੱਤੀ। IPL ਕ੍ਰਿਕਟ ਵਿੱਚ ਬੀਤੀ ਰਾਤ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 77 ਦੌੜਾਂ ਨਾਲ ਹਰਾ ਦਿੱਤਾ ਹੈ। 230 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਰਾਜਸਥਾਨ ਰਾਇਲਸ ਦੀ ਟੀਮ 152 ਦੌੜਾਂ 'ਤੇ ਆਊਟ ਹੋ ਗਈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ ਵਿੱਚ TVK ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕ੍ਰੈਮਜੈਟ ਕੰਪਸਟਰ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਸਾਈਲ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: FM ਬੈਂਡ 7.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8:40 ਹੋਏ ਨੇ ਅਤੇ ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੀ ਤੁਹਾਡੀ ਮੇਜ਼ਬਾਨ ਜਸਪ੍ਰੀਤ ਕੌਰ। ਅਤੇ ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਪੰਜਾਬੀ ਗੀਤ ਨੇ ਜਿਹੜੇ ਪੰਜਾਬੀ ਫਿਲਮਾਂ 'ਚ ਸੁਣਦੇ ਹੋ। ਅਤੇ ਅੱਜ ਸੋਚਿਓ ਮਦਰਸ ਡੇ ਹੈ, ਸੋ ਸਾਰੇ ਸਰੋਤਿਆਂ ਨੂੰ ਅਤੇ ਦੁਨੀਆਂ ਦੀਆਂ ਸਾਰੀਆਂ ਮਾਵਾਂ ਨੂੰ ਇਸ ਖਾਸ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਪ੍ਰੋਗਰਾਮ ਦਾ ਪਹਿਲਾ ਗੀਤ ਅੱਜ ਸਾਰੀਆਂ ਮਾਵਾਂ ਦੇ ਨਾਂ, ਹਰਭਜਨ ਮਾਨ ਅਤੇ ਸਾਥੀਆਂ ਦੀ ਆਵਾਜ਼ 'ਚ ਫਿਲਮ ਹੈ ਜੀ ਆਇਆਂ ਨੂੰ।

0: ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਪਰਮੇਸ਼ ਵਰਮਾ ਅਤੇ ਸਾਥੀਆਂ ਦੀ ਆਵਾਜ਼ 'ਚ, ਫਿਲਮ ਹੈ ਦਿਲ ਦੀਆਂ ਗੱਲਾਂ।
1: ਆਹ

ਇਹੀ ਤੁਸੀਂ ਸੁਣਿਆ ਫਿਲਮ, ਫੇਰ ਮਾਮਲਾ ਗੜਬੜ ਗੜਬੜ 'ਚੋਂ, ਆਵਾਜ਼ ਕਮਲ ਖਾਨ ਅਤੇ ਸਾਥੀਆਂ ਦੀ ਸੀ। ਇਸ ਦੇ ਨਾਲ ਹੀ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਬੁਲਾਓ ਸਵੇਰ ਦੇ 9 ਵੱਜ ਰਹੇ ਨੇ, ਹੁਣ ਤੋਂ ਲੈ ਕੇ ਸਵੇਰੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਕੁਝ ਪਲ ਉਡੀਕ ਕਰੋ।

0: ਹੁਣੇ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 7.2 ਮੈਗਾਹਰਟਜ਼ ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ ਠੀਕ 10 ਵੱਜ ਚੁੱਕੇ ਨੇ। ਆਓ ਹੁਣ ਤੁਹਾਨੂੰ ਦੱਸਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਤੇ ਤੇਲੰਗਾਨਾ ਦੇ ਦੌਰੇ ਤੇ ਹੋਣਗੇ। ਉਹ ਅੱਜ ਹੈਦਰਾਬਾਦ 'ਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ 'ਚ TVK ਪਾਰਟੀ ਦੇ ਮੁਖੀ ਸੀ ਜੋਸਫ ਵਿੱਚ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਵਾਮੀ ਨੂੰ ਪੁਡੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ। ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ 'ਚ ਸਕ੍ਰੈਮ ਜੈੱਟ ਕੰਬਸਟਰ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਜ਼ਾਈਲ ਵਿਕਾਸ ਪ੍ਰੋਗਰਾਮ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ 'ਚ ਇੱਕ ਉੱਚ ਪੱਧਰੀ ਮੀਟਿੰਗ 'ਚ ਸੰਭਾਵਿਤ ਹੜ੍ਹਾਂ ਤੇ ਲੂ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਕੇਂਦਰ ਸਰਕਾਰ ਨੇ ਕਿਰਤ ਕੋਡ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦਮੁਖਤਿਆਰ ਸੰਸਥਾਵਾਂ ਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ 'ਚ ਕੰਮ ਕਰਦੇ ਆਊਟਸੋਰਸਡ ਤੇ ਕੰਟਰੈਕਟ ਵਰਕਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸਬੰਧੀ ਮਾਮਲੇ 'ਚ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 109ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ 536 ਥਾਵਾਂ ਤੇ ਛਾਪੇਮਾਰੀ ਦੌਰਾਨ 221 ਵਿਅਕਤੀਆਂ ਨੂੰ 17 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਗੰਜ 'ਚ ਏਸ਼ੀਆਈ ਮੁੱਕੇਬਾਜ਼ੀ ਅੰਡਰ 15 ਤੇ ਅੰਡਰ 17 ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਗਈਆਂ ਨੇ। IPL ਕ੍ਰਿਕਟ 'ਚ ਜੈਪੁਰ 'ਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 77 ਦੌੜਾਂ ਦੇ ਨਾਲ ਹਰਾ ਦਿੱਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।
1: ਭਾਬੀ ਮੇਰੀ ਸਾਰੀ ਪੈਕਿੰਗ ਹੋ ਗਈ। ਕੌਣ ਕੌਣ ਜਾ ਰਿਹਾ ਤੁਹਾਡੇ 'ਚੋਂ ਮੈਨੂੰ ਛੱਡਣ ਲਈ?
2: ਹਾਂ ਬਾਈ ਗੁੱਡੀ, ਕਿਧਰੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਲੱਗਦਾ ਸਾਰਾ ਟੱਬਰ ਤਿਆਰ ਖੜਾ।
1: ਹਾਂ ਭੈਣ ਜੀ, ਗੁੱਡੀ ਦੀ ਨੌਕਰੀ ਲੱਗੀ ਹੈ ਦਿੱਲੀ, ਉਹ ਵੀ ਮਲਟੀਨੈਸ਼ਨਲ ਕੰਪਨੀ 'ਚ। ਇਹਨੂੰ ਟ੍ਰੇਨ ਤੱਕ ਛੱਡਣ ਚੱਲੇ ਸੀ।
2: ਚੱਲ ਬਹੁਤ ਬਹੁਤ ਮੁਬਾਰਕਾਂ ਹੋਣ ਭੈਣੇ। ਅੱਛਾ, ਕੰਪਨੀ ਬਾਰੇ ਸਾਰੀਆਂ ਡਿਟੇਲਸ ਤਾਂ ਤੁਸੀਂ ਪਤਾ ਕਰ ਲਈਆਂ ਨਾ?
1: ਕੀ ਮਤਲਬ?
2: ਮਤਲਬ ਵੀ ਕੰਪਨੀ ਗਵਰਨਮੈਂਟ ਵੱਲੋਂ ਰਜਿਸਟਰਡ ਹੈ ਨਾ, ਕਿਤੇ ਕੋਈ ਫਰਜ਼ੀ ਕੰਪਨੀ ਨਾ ਹੋਵੇ। ਅੱਜ ਕੱਲ ਆਨਲਾਈਨ ਜੌਬਸ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ। ਇਹਨਾਂ ਠੱਗੀਆਂ ਤੋਂ ਸੁਚੇਤ ਰਹੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਤੁਸੀਂ ਆਪ ਰੱਖਣਾ। ਨੌਕਰੀਆਂ ਦੇ ਨਾਂ ਤੇ, ਫਰਜ਼ੀ ਏਜੰਟਾਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਚੱਲ ਰਹੀਆਂ। ਇਹਨਾਂ ਠੱਗੀਆਂ ਤੋਂ ਬਚੋ, ਖੁਦ ਵੀ ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖੋ।

ਪ੍ਰੋਗਰਾਮ 'ਚ ਪਹਿਲਾ ਗੀਤ ਤੁਹਾਨੂੰ ਸੁਣਵਾਵਾਂਗੇ ਫਿਲਮ ਨੀਰਜਾ 'ਚੋਂ। ਅੱਜ ਮਦਰਸ ਡੇ ਹੈ, ਸੋ ਸਾਰੀਆਂ ਮਾਵਾਂ ਨੂੰ ਸਮਰਪਿਤ ਅੱਜ ਦਾ ਇਹ ਨੀਰਜਾ ਫਿਲਮ ਤੋਂ ਗੀਤ ਸੁਣਦੇ ਹਾਂ।

ਜੀ ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਪ੍ਰੋਗਰਾਮ ਚੱਲ ਰਿਹਾ ਜੀ ਖਜ਼ਾਨਾ। ਸੋ ਨਵੇਂ ਫਿਲਮੀ ਸੰਗੀਤ ਦਾ ਖਜ਼ਾਨਾ ਤੁਹਾਡੇ ਲਈ ਲੈ ਕੇ ਆਏ ਹਾਂ ਅਤੇ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਭੂਲ ਭੁਲੱਈਆ 3 'ਚੋਂ। ਇਸ ਫਿਲਮ 'ਚ ਸਿਰਫ ਭੂਤ ਹੀ ਨਹੀਂ ਭਜਾਏ ਗਏ ਸਗੋਂ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਵੀ ਤੋੜੇ। ਵਿਦਿਆ ਬਾਲਨ ਅਤੇ ਮਾਧੁਰੀ ਦੀਕਸ਼ਿਤ ਦੀ ਜੁਗਲ

ਸੋ ਤੁਸੀਂ ਰਨ ਮਾਰ ਰਹੇ ਹੋ ਪ੍ਰੋਗਰਾਮ ਖਜ਼ਾਨਾ ਦਾ, ਅਤੇ ਸਮਾਂ ਵੀ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ 10:15 ਹੋ ਚੁੱਕੇ ਨੇ, ਅਤੇ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਫਿਲਮ ਜੇਲਰ 'ਚੋਂ, ਰਜਨੀਕਾਂਤ ਜੀ ਦੀ ਇਹ ਫਿਲਮ। ਇਸ ਫਿਲਮ 'ਚ ਇੱਕ ਬਹੁਤ ਸ਼ਾਂਤ ਸੁਭਾਅ ਦੇ ਦਾਦਾ ਜੀ ਦਾ ਕਿਰਦਾਰ ਉਹਨਾਂ ਨੇ ਨਿਭਾਇਆ, ਜੋ ਬਾਅਦ ਵਿੱਚ ਬਹੁਤ ਜ਼ਿਆਦਾ ਖਤਰਨਾਕ ਰੂਪ ਉਹਨਾਂ ਦਾ ਸਾਹਮਣੇ ਆਉਂਦਾ, ਅਤੇ ਇਸ ਟ੍ਰਾਂਸਫੋਰਮੇਸ਼ਨ ਨੂੰ ਦਰਸ਼ਕਾਂ ਨੇ ਸਿਨੇਮਾ ਘਰਾਂ ਦੇ ਵਿੱਚ ਖੜ੍ਹੇ ਹੋ ਕੇ ਸਲਾਮ ਕੀਤਾ। ਸੋ ਇਸ ਫਿਲਮ ਦਾ ਜਿਹੜਾ ਇਹ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਬਹੁਤ ਕਮਾਲ ਦਾ ਸੀ, ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ, ਅਤੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਇਸ ਨੂੰ ਰਿਲੀਜ਼ ਵੀ ਕੀਤਾ ਗਿਆ। ਸੋ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸ਼ਿਲਪਾ ਰਾਓ ਅਤੇ ਅਨਿਰੁੱਧ ਰਵੀਚੰਦਰ ਹੋਰਾਂ ਨੇ, ਸੰਗੀਤ ਇਸ ਗੀਤ ਨੂੰ ਦਿੱਤਾ ਅਨਿਰੁੱਧ ਰਵੀਚੰਦਰ ਨੇ ਹੀ, ਅਤੇ ਤਮੰਨਾ ਭਾਟੀਆ ਨੇ ਇਸ ਫਿਲਮ 'ਚ ਅਦਾਕਾਰੀ ਹੈ ਜਿਹੜੀ ਉਹ ਕੀਤੀ ਹੈ।

ਅਤੇ ਪ੍ਰੋਗਰਾਮ ਖਜ਼ਾਨਾ ਦਾ ਆਨੰਦ ਤੁਸੀਂ ਮਾਣ ਰਹੇ ਹੋ ਜਸਪ੍ਰੀਤ ਦੇ ਨਾਲ। ਇਸ ਪ੍ਰੋਗਰਾਮ 'ਚ ਨਵੀਆਂ ਫਿਲਮਾਂ 'ਚ ਤੁਸੀਂ ਗੀਤ ਸੁਣ ਰਹੇ ਹੋ ਅਤੇ ਗੀਤਾਂ ਦੇ ਨਾਲ ਨਾਲ ਤੁਹਾਨੂੰ ਫਿਲਮਾਂ ਦੀ ਜਾਣਕਾਰੀ ਵੀ ਇਸ ਪ੍ਰੋਗਰਾਮ 'ਚ ਅਸੀਂ ਦੇ ਰਹੇ ਹਾਂ। ਅਤੇ ਪ੍ਰੋਗਰਾਮ 'ਚ ਅਗਲਾ ਗੀਤ ਜਿਹੜਾ ਤੁਹਾਨੂੰ ਸੁਣਵਾਵਾਂਗੇ ਉਸਦੀ ਕਹਾਣੀ ਬਾਰੇ ਪਹਿਲਾਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਹ ਇੱਕ ਹਿੱਟ ਐਂਡ ਰਨ ਕੇਸ ਦੇ ਆਲੇ ਦੁਆਲੇ ਘੁੰਮਦੀ ਆ ਸਟੋਰੀ। ਵਿਦਿਆ ਬਾਲਨ ਇੱਕ ਮਸ਼ਹੂਰ ਪੱਤਰਕਾਰ ਦਾ ਕਿਰਦਾਰ ਨਿਭਾਉਂਦੀ ਹੈ ਅਤੇ ਜਦਕਿ ਸ਼ੈਫਾਲੀ ਸ਼ਾਹ ਉਸਦੇ ਘਰ ਕੰਮ ਕਰਨ ਵਾਲੀ ਹੈ। ਇੱਕ ਰਾਤ ਇਸ ਫਿਲਮ ਦੇ ਵਿੱਚ ਇੱਕ ਦੁਰਘਟਨਾ ਦੋਵਾਂ ਦੀ ਜ਼ਿੰਦਗੀਆਂ ਨੂੰ ਆਪਸ 'ਚ ਉਲਝਾ ਦਿੰਦੀ ਹੈ। ਇਸ ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਵਿਦਿਆ ਬਾਲਨ ਅਤੇ ਸ਼ੈਫਾਲੀ ਸ਼ਾਹ ਦੀ ਪਾਵਰ ਹਾਊਸ ਪਰਫਾਰਮੈਂਸ ਹੈ। ਦੋਵਾਂ ਨੇ ਬਿਨਾਂ ਬੋਲੇ ਆਪਣੀਆਂ ਅੱਖਾਂ ਅਤੇ ਚਿਹਰੇ ਦੇ ਹਾਵ ਭਾਵਾਂ ਦੇ ਨਾਲ ਬਹੁਤ ਕੁਝ ਬਿਆਨ ਇਸ ਫਿਲਮ ਦੇ ਵਿੱਚ ਕੀਤਾ। ਫਿਲਮ ਸਵਾਲ ਵੀ ਖੜ੍ਹੇ ਕਰਦੀ ਹੈ ਕਿ ਜਦੋਂ ਗੱਲ ਆਪਣੇ ਪਰਿਵਾਰ ਜਾਂ ਫਿਰ ਆਪਣੇ ਆਪ 'ਤੇ ਆਉਂਦੀ ਹੈ ਤਾਂ ਕੀ ਸਹੀ ਹੈ ਅਤੇ ਕੀ ਗਲਤ ਹੈ। ਅਤੇ ਜਦੋਂ ਜਜ਼ਬਾਤਾਂ ਅਤੇ ਸੱਚ ਦੀ ਇੱਕ ਡੂੰਘੀ ਕਹਾਣੀ ਜਦੋਂ ਅਸੀਂ ਦੇਖਦੇ ਹਾਂ ਤਾਂ ਬੜਾ ਵਧੀਆ ਵੀ ਲੱਗਦਾ। ਸੋ ਵਿਦਿਆ ਬਾਲਨ ਅਤੇ ਸ਼ੈਫਾਲੀ ਸ਼ਾਹ ਦੀ ਜੁਗਲਬੰਦੀ ਨੇ ਇਸ ਫਿਲਮ ਨੂੰ ਹੋਰ ਵੀ ਸੋਹਣਾ ਬਣਾਇਆ ਅਤੇ ਇਹ ਫਿਲਮ ਸਾਨੂੰ ਦਿਖਾਉਂਦੀ ਹੈ ਕਿ ਹਰ ਇਨਸਾਨ ਦੇ ਅੰਦਰ ਇੱਕ ਅਜਿਹਾ ਪੱਖ ਹੁੰਦਾ ਜੋ ਦੁਨੀਆ ਤੋਂ ਓਹਲੇ ਹੁੰਦਾ। ਸੋ ਇਸ ਫਿਲਮ 'ਚੋਂ ਬਹੁਤ ਖੂਬਸੂਰਤ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਜੋ ਇਸ ਫਿਲਮ ਦੀ ਰੂਹ ਵੀ ਅਸੀਂ ਕਹਿ ਸਕਦੇ ਹਾਂ। ਸੋ ਗੀਤ ਸੁਣਦੇ ਹਾਂ ਸ਼ਲਪਾ ਰਾਓ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ। ਸੰਗੀਤ ਅਤੇ ਬੋਲ ਗੌਰਵ ਚੈਟਰਜੀ ਨੇ ਦਿੱਤੇ, ਬੋਲ ਨੇ ਸੰਦੀਪ ਗੌੜ ਨੇ।

0: ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਸਾਨੂੰ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣਕਾਰੀ ਹੋਵੇ, ਪਰੰਤੂ ਜੇਕਰ ਰੁੱਖ ਪੌਦੇ ਲਾਉਣ ਤੋਂ ਪਹਿਲਾਂ ਮਿੱਟੀ ਪਾਣੀ ਪਰਖ ਕਰਵਾ ਲਏ ਜਾਣ ਤਾਂ ਬਿਹਤਰ ਹੁੰਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਹੋਰਨਾਂ ਅਦਾਰਿਆਂ ਵਿੱਚ ਸਥਿਤ ਪ੍ਰਯੋਗਸ਼ਾਲਾ ਵਿੱਚ ਨਮੂਨੇ ਦੇ ਕੇ ਅਸੀਂ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣੂ ਹੋ ਸਕਦੇ ਹਾਂ। ਪੌਦਿਆਂ ਦੇ ਵਾਧੇ ਲਈ ਪਾਣੀ ਦਾ ਸੁਚੱਜਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੁੰਦਾ। ਕੁਝ ਲੋਕ ਸੋਚਦੇ ਨੇ ਖੇਤਾਂ ਵਿੱਚ ਪਾਣੀ ਦੀ ਕੀ ਘਾਟ ਹੈ, ਪਰੰਤੂ ਸੁਚੱਜਾ ਪ੍ਰਬੰਧ ਬੇਹੱਦ ਜ਼ਰੂਰੀ ਹੁੰਦਾ। ਜ਼ਿਆਦਾ ਪਾਣੀ ਅਤੇ ਘੱਟ ਪਾਣੀ ਦੋਨੇ ਹੀ ਪੌਦਿਆਂ ਲਈ ਸਹਾਈ ਨਹੀਂ ਹੁੰਦੇ। ਜੇਕਰ ਪੌਦਿਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਇਹ ਕੰਮ ਹੋਰ ਵੀ ਜ਼ਰੂਰੀ ਹੋ ਜਾਂਦਾ। ਉੱਚੀਆਂ ਨੀਵੀਆਂ ਜ਼ਮੀਨਾਂ ਲਈ ਡ੍ਰਿਪ ਵਿਧੀ ਜਾਂ ਸਪ੍ਰਿੰਕਲਰ ਵਿਧੀ ਵੀ ਸਹਾਈ ਹੋ ਜਾਂਦੀ ਹੈ। ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਰੇਤੀਲੀਆਂ ਜ਼ਮੀਨਾਂ ਅਤੇ ਪਾਣੀ ਦੇ ਮਾੜੇ ਹੋਣ ਸਦਕਾ ਸਿੰਚਾਈ ਪ੍ਰਬੰਧ, ਖਾਸ ਕਰਕੇ ਗਰਮੀ ਦੀ ਰੁੱਤ ਦੌਰਾਨ, ਹੋਰ ਵੀ ਸੰਜੀਦਾ ਮਸਲਾ ਹੋ ਜਾਂਦਾ।
1: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਖਜ਼ਾਨਾ। ਸੋ ਖਜ਼ਾਨੇ 'ਚੋਂ ਇੱਕ ਹੋਰ ਗੀਤ ਕੱਢਦੇ ਹਾਂ। ਗੀਤ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਗਦਰ 2 ਵਿੱਚੋਂ।

ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੀਤੀ ਮੋਹਨ, ਵਿਸ਼ਾਲ ਮਿਸ਼ਰਾ ਅਤੇ ਸ਼ਾਦਾ ਫਰੀਦੀ ਹੋਰਾਂ ਨੇ। ਸੰਗੀਤ ਮਿਥੁਨ ਦਾ, ਬੋਲ ਨੇ ਸੈਯਦ ਕਾਦਰੀ ਦੇ।

ਇਸਕੀਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਜ਼ਾਨਾ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਸਮਾਂ ਇਸ ਵੇਲੇ ਠੀਕ 10:30 ਹੋ ਚੁੱਕੇ ਨੇ ਅਤੇ ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਅੱਜ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੀ ਤੁਹਾਡੀ ਮੇਜ਼ਬਾਨ ਜਸਪ੍ਰੀਤ ਕੌਰ, ਅਤੇ ਇਸ ਪ੍ਰੋਗਰਾਮ 'ਚ ਤੁਸੀਂ ਸਾਨੂੰ ਕਾਲ ਕਰਦੇ ਹੋ ਅਤੇ ਆਪਣੇ ਪਸੰਦ ਦੇ ਪੰਜਾਬੀ ਗੀਤਾਂ ਦਾ ਆਨੰਦ ਮਾਣਦੇ ਹੋ। ਸੋ ਤੁਸੀਂ ਕੀ ਕਰਨਾ ਹੈ, ਚੱਕੋ ਫਟਾਫਟ ਆਪਣਾ ਫੋਨ ਅਤੇ ਡਾਇਲ ਕਰੋ ਸਾਡਾ ਨੰਬਰ, IIC 494 ਸਟੂਡੀਓ ਦਾ ਨੰਬਰ ਹੈ ਅਤੇ ਏਰੀਆ ਕੋਡ ਹੈ ਜਿਹੜਾ ਪਟਿਆਲੇ ਦਾ ਉਹ ਜ਼ਰੂਰ ਲਗਾ ਲੈਣਾ, 0175 ਪਟਿਆਲੇ ਦਾ ਏਰੀਆ ਕੋਡ ਅਤੇ 2280494 ਸਾਡਾ ਸਟੂਡੀਓ ਦਾ ਨੰਬਰ ਹੈ ਜੀ। ਫਟਾਫਟ ਫੋਨ ਚੱਕੋ ਅਤੇ ਆਪਣੀ ਫਰਮਾਇਸ਼ ਸਾਨੂੰ ਦੱਸੋ, ਤੁਹਾਡੀ ਪਸੰਦ ਦੇ ਪੰਜਾਬੀ ਗੀਤ ਤਾਂ ਸੁਣਵਾਵਾਂਗੇ ਅਤੇ ਸ਼ੁਰੂਆਤ 'ਚ ਤੁਹਾਨੂੰ ਸੁਣਵਾ ਰਹੇ ਹਾਂ ਸ਼ਕਤ ਅਲੀ ਅਤੇ ਸਾਥੀਆਂ ਨੂੰ।

0: ਮਾਇਸ਼ ਦੇ ਪ੍ਰੋਗਰਾਮ 'ਚ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਭੈਣ ਜੀ।
0: ਨਮਸਕਾਰ ਜੀ, ਨਾਮ ਦੱਸੋ ਆਪਣਾ।
1: ਰਣਧੀਰ ਸਿੰਘ ਬਾਂਗੜ, ਗਾਉਂ ਜਗੂੜੀ, ਜ਼ਿਲ੍ਹਾ ਯਮੁਨਾਨਗਰ ਤੋਂ ਭੈਣ ਜੀ।
0: ਜੀ, ਕਾਲ ਕਰਦੇ ਰਹਿੰਦੇ ਹੋ?
1: ਹਾਂ, ਕਾਲ ਤਾਂ ਕਰਤਾ ਰਹਿ ਤੂੰ, ਵਟਸਐਪ ਵੀ ਕਰਤਾ ਰਹਿ ਤੂੰ। ਹਰ ਕੱਲ ਆ ਕੇ ਆਕਾਸ਼ਵਾਣੀ ਕੇ ਬਾਰੇ ਮੈਨੇ ਜਾਣਕਾਰੀ ਦੀ ਸੀ ਮੇਰੇ ਦੋਸਤ ਨੇ, ਬੰਸੀ ਲਾਲ ਜੀ ਨੇ।
0: ਜੀ, ਤੇ ਅੱਜ ਫਿਰ ਗੀਤ ਕਿਹੜਾ ਸੁਣੋਗੇ ਤੁਸੀਂ?
1: ਹਰਭਜਨ ਮਾਨ ਕਾ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ।
1: ਕਾਲ ਬੋਲ ਰਹੇ ਬੰਸੀ ਲਾਲ ਜੀ ਔਰ ਲਾਡੀ ਸਿੰਘ ਸਮਾਣਾ ਸੀ ਜੀ ਆਪਕੋ
0: ਜੀ। ਦੇਖੋ, ਆਪਾਂ ਹੋਰ ਕਿਸੇ ਦਾ ਨਾਂ ਨਹੀਂ ਲੈ ਸਕਦੇ, ਤੁਸੀਂ ਜਿਹਦੀ ਵੀ ਫਰਮਾਇਸ਼ ਹੁੰਦੀ ਹੈ ਤੁਸੀਂ ਖੁਦ ਦਾ ਨਾਂ ਲਿਆ ਕਰੋ, ਇਹੀ ਬੇਨਤੀ ਅਸੀਂ ਵਾਰ ਵਾਰ ਕਰਦੇ ਹਾਂ। ਸੋ ਤੁਹਾਡੀ ਫਰਮਾਇਸ਼ 'ਚ ਗੀਤ ਸੁਣਵਾ ਰਹੇ ਹਾਂ ਹਰਭਜਨ ਮਾਨ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਕੰਮ ਜੇ ਕਰ ਰਹੀ ਹੈ, ਨੌਕਰੀ ਪੇਸ਼ ਹੈ ਤਾਂ ਬਾਹਰ ਦੀ ਰਿਸਪੋਂਸਿਬਿਲਿਟੀ
1: ਜੀ
0: ਹੈ, ਉਹਨਾਂ ਨੂੰ ਵੀ ਮੈਨੇਜ ਕਰਕੇ ਤੁਹਾਨੂੰ ਸਮਾਂ ਵੀ ਦੇ ਰਹੀ ਹੈ,
1: ਜੀ
0: ਤਾਂ ਜੇ ਉਹ ਕਰ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ ਕਰ
1: ਜੀ
0: ਸਕਦੇ।

0: ਜੀ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਗੀਤ ਸੁਣ ਰਹੇ ਸੀ ਤਰਨਜੀਤ ਕਿ ਜਦੋਂ ਮਾਂ ਚਲੀ ਜਾਂਦੀ ਹੈ
1: ਜੀ
0: ਕੀ ਹਾਲਾਤ ਹੁੰਦੇ ਨੇ
1: ਜੀ
0: ਅਤੇ ਜਿਉਂਦੇ ਜੀ ਅਸੀਂ ਕਦਰ ਨਹੀਂ ਕਰਦੇ
1: ਜੀ
0: ਪਰ ਜਦੋਂ ਇਨਸਾਨ ਚਲਿਆ ਜਾਂਦਾ ਮਾਂ ਤੋਂ
1: ਜੀ
0: ਬਿਨਾਂ ਚਾਹੇ ਕੋਈ ਵੀ ਉਸ ਤੋਂ ਬਾਅਦ ਜਿਹੜੀ ਕਮੀ ਹੁੰਦੀ ਹੈ ਸਾਨੂੰ
1: ਜੀ
0: ਅਤੇ ਉਹਦੀ ਵੈਲਿਊ ਦਾ ਪਤਾ ਲੱਗ
1: ਜੀ
0: ਜਾਂਦਾ
1: ਉਹਨਾਂ ਬੱਚਿਆਂ ਤੋਂ ਪੁੱਛੋ ਜਿਨ੍ਹਾਂ ਦੀ ਮਾਵਾਂ ਨਹੀਂ ਹੈ। ਦੇਖੋ ਸਵੇਰੇ ਉੱਠਦੇ ਆ, ਉੱਠ ਕੇ ਉਹਨਾਂ ਦੀ ਮਾਂ ਨੂੰ ਮਮਤਾ ਨਹੀਂ ਮਿਲਦੀ ਉਹਨਾਂ ਨੂੰ, ਹੈ ਨਾ, ਮਾਂ ਦਾ ਸਨੇਹ ਨਹੀਂ ਮਿਲਦਾ। ਜੇ ਕਿਤੋਂ ਬਾਹਰੋਂ ਸਕੂਲ ਤੋਂ ਆ ਰਿਹਾ, ਕੰਮਾਂ ਕਾਰਾਂ ਤੋਂ ਆ ਰਿਹਾ, ਆ ਕੇ ਆਪਣਾ ਕੰਮ ਆਪ ਕਰਨਾ, ਚਾਹ ਪਾਣੀ ਆਪ ਲੈਣਾ, ਨਹੀਂ ਤਾਂ ਦੇਖੋ ਮਾਵਾਂ ਹੁੰਦੀਆਂ ਨੇ ਹੱਥਾਂ 'ਚ ਚੀਜ਼ ਲੈ ਕੇ ਖੜਦੀਆਂ ਨੇ,
0: ਪਰ ਮੈਨੂੰ ਲੱਗਦਾ ਤਰਨਜੀਤ ਇਹ ਆਦਤਾਂ ਚੰਗੀਆਂ ਨਹੀਂ। ਠੀਕ ਹੈ, ਫਿਕਰ ਇੱਕ ਅਲੱਗ ਤੋਂ
1: ਫਿਕਰ
0: ਸਹੀ, ਮਤਲਬ ਕਰਦੀ ਹੈ ਹਰ ਇੱਕ ਮਾਂ ਕਰਦੀ
1: ਜੀ
0: ਹੈ, ਪਰ ਵੱਡੇ ਹੋਏ ਤੱਕ ਵੀ, ਚਲੋ ਬੱਚਿਆਂ
1: ਜੀ
0: ਦਾ ਤਾਂ ਛੋਟਿਆਂ ਦਾ ਮੰਨਿਆ,
1: ਜੀ
0: ਪਰ ਵੱਡੇ ਹੋਏ ਤੱਕ ਵੀ ਜੇ ਅਸੀਂ ਬੁਰਕੀਆਂ ਮੂੰਹ 'ਚ ਪਾਉਂਦੇ
1: ਜੀ
0: ਰਹੀਏ ਤਾਂ ਮੈਨੂੰ ਲੱਗਦਾ ਉਸੀ ਆਪਾਂ ਖੁਦ ਆਪਣੇ ਬੱਚਿਆਂ ਦੀ ਆਦਤਾਂ ਖਰਾਬ ਕਰ ਰਹੇ
1: ਜੀ
0: ਹੁੰਦੇ ਹਾਂ।
1: ਪਰ ਜਸਪ੍ਰੀਤ ਇਹ ਧਿਆਨ ਸਾਰਾ ਦੇਖੋ ਮਾਂ ਹੀ ਰੱਖ ਸਕਦੀ ਹੈ,
0: ਹਾਂ
1: ਜਿਨ੍ਹਾਂ
0: ਜੋ
1: ਕੋਲ
0: ਫਿਕਰ
1: ਇਹ,
0: ਦੀ ਗੱਲ ਹੈ, ਹਾਂ
1: ਹਾਂ
0: ਜੀ
1: ਜਿਨ੍ਹਾਂ
0: ਅਲੱਗ ਹੈ।
1: ਕੋਲ ਇਹ ਸੋਹਣਾ ਗਹਿਣਾ ਨਹੀਂ ਹੈ ਉਹਨਾਂ ਨੂੰ ਪੁੱਛੋ, ਹੈ ਨਾ। ਇਸੇ ਲਈ ਕਿਹਾ ਵੀ ਗਿਆ ਹੈ ਕਿ ਰੱਬ ਹਰ ਜਗ੍ਹਾ ਨਹੀਂ ਹੋ ਸਕਦਾ, ਇਸੇ ਲਈ ਉਸਨੇ ਮਾਂ ਬਣਾਈ ਹੈ।
0: ਪਰ ਗੱਲ ਇਹ ਹੈ ਫਿਕਰ ਕਰਨਾ ਅਤੇ ਇੱਕ ਆਦਤ ਵਿਗਾੜਨਾ ਦੋਨਾਂ 'ਚ ਫਰਕ ਹੈ।
1: ਜੀ
0: ਮੈਂ ਇਹ ਨਹੀਂ ਕਹਿੰਦੀ ਵੀ ਫਿਕਰ ਨਾ ਕਰੋ, ਫਿਕਰ ਜਤਾਉਣ ਦੇ ਹੋਰ ਬਹੁਤ ਸਾਰੇ ਜ਼ਰੀਏ ਹੁੰਦੇ ਨੇ,
1: ਜੀ
0: ਕਿਉਂਕਿ ਮਾਵਾਂ ਹੀ ਪੁੱਛਦੀਆਂ ਨੇ ਆਪਣੇ
1: ਜੀ
0: ਬੱਚਿਆਂ ਨੂੰ ਰੋਟੀ ਖਾਧੀ ਹੈ ਕਿ ਨਹੀਂ,
1: ਜੀ
0: ਅਤੇ ਜਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਹਰ ਛੋਟੀ ਤੂੰ ਕੰਮ 'ਤੇ ਪਹੁੰਚਿਆ ਜਾਂ ਨਹੀਂ, ਅਤੇ
1: ਜੀ
0: ਹੋਰ ਵੀ ਅਹਿਸਾਸ, ਜਿਵੇਂ ਆਪਾਂ ਕਹਿੰਦੇ ਹਾਂ ਵੀ ਚਿਹਰਾ ਦੇਖ ਕੇ ਮਾਵਾਂ ਦੇ ਦੱਸ ਦਿੰਦੀਆਂ ਨੇ ਵੀ
1: ਜੀ
0: ਮੇਰਾ ਬੱਚਾ ਅੱਜ ਖੁਸ਼ ਹੈ, ਚਾਹੇ
1: ਜੀ
0: ਜਿੰਨਾ ਮਰਜ਼ੀ ਸ਼ਾਤਰ ਬਣ ਜਾਵੇ ਬੱਚਾ,
1: ਜੀ
0: ਇਨਸਾਨ ਲੁਕੋ ਲਵੇ ਆਪਣੀਆਂ ਮਾਵਾਂ ਤੋਂ ਜਾਂ ਪਿਓ ਤੋਂ ਵੀ,
1: ਜੀ
0: ਪਰ ਗੱਲ ਜਦੋਂ ਫਿਕਰ ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਜ਼ਹਿਨ 'ਚ
1: ਜੀ
0: ਮਾਂ ਦੀ ਤਸਵੀਰ ਉੱਗੜ ਕੇ ਆਉਂਦੀ ਹੈ।
1: ਜੀ ਇਸ ਦੇ ਨਾਲ ਹੀ ਦੇਖੋ ਜਸਪ੍ਰੀਤ, ਆਪਾਂ ਵਾਅਦਾ ਕਰਦੇ ਹਾਂ ਅਤੇ ਵਾਅਦਾ ਲੈਂਦੇ ਹਾਂ ਆਕਾਸ਼ਵਾਣੀ ਸੁਣਨ ਵਾਲਿਆਂ ਤੋਂ। ਦੇਖੋ ਸਾਰੇ ਬੱਚਿਆਂ ਤੋਂ, ਵੱਡਿਆਂ ਤੋਂ ਅਤੇ ਛੋਟਿਆਂ ਤੋਂ ਵੀ ਅਸੀਂ ਆਪਣੀ ਮਾਵਾਂ ਦਾ ਸਤਿਕਾਰ ਕਰਾਂਗੇ, ਉਹਨਾਂ ਦੇ ਹਰ ਛੋਟੇ ਬੜੇ ਕੰਮਾਂ 'ਚ ਉਹਨਾਂ ਦਾ ਧਿਆਨ ਰੱਖਾਂਗੇ, ਅਤੇ ਆਓ ਰਲ ਮਿਲ ਕੇ ਆਪਣੀ ਮਾਵਾਂ ਨੂੰ ਜੱਫੀ ਪਾਈਏ ਅਤੇ ਉਹਨਾਂ ਨੂੰ ਮਦਰਸ ਡੇ ਕਹੀਏ।

0: ਸੋ ਇਸੇ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਫੁਲਕਾਰੀ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਅਤੇ ਮੇਰੇ ਨਾਲ
1: ਤਰਨਜੀਤ ਕੌਰ
0: ਨੂੰ ਦਿਓ ਇਜਾਜ਼ਤ। FM ਬੈਂਡ 7.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਸਮਾਂ ਇਸ ਵੇਲੇ ਦੁਪਹਿਰ ਦੇ 12 ਵੱਜ ਰਹੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਉਡੀਕ ਕਰੋ।

0: ਜੀ ਭੈਣ ਦਾ ਰੋਜ਼ਾਨਾ ਪ੍ਰੋਗਰਾਮ ਨਾਲ ਹੀ ਲੋਕ ਲੈ ਕੇ ਹਾਜ਼ਰ। ਮੈਂ ਜਸਪ੍ਰੀਤ ਕੌਰ ਅਤੇ ਮੇਰੇ ਨਾਲ ਨੇ
1: ਤਰਨਜੀਤ ਕੌਰ
0: ਜੀ, ਅਤੇ ਉਮੀਦ ਕਰਦੀ ਹਾਂ ਠੀਕ ਠਾਕ ਹੋਣਗੀਆਂ ਭੈਣਾਂ ਅਤੇ ਸਾਡੇ ਪ੍ਰੋਗਰਾਮ ਦੀ ਉਡੀਕ ਕਰ ਰਹੀਆਂ ਹੋਣਗੀਆਂ। ਅਤੇ ਅੱਜ ਮਦਰਸ ਡੇ ਦੀਆਂ ਮਾਂ
1: ਜੀ
0: ਦਿਵਸ ਦੀਆਂ ਸਾਡੀਆਂ ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ
1: ਜੀ
0: ਜੀ। ਅਤੇ ਅੱਜ ਐਤਵਾਰ ਹੈ ਅਤੇ ਅੱਜ ਦੇ ਦਿਨ ਇਸ ਪ੍ਰੋਗਰਾਮ 'ਚ ਫਰਮਾਇਸ਼ਾਂ ਨੇ ਜਿਹੜੀਆਂ ਪੰਜਾਬੀ ਗੀਤ ਸੁਣਵਾ ਕੇ ਕਰਦੇ ਹਾਂ, ਪਰ
1: ਜੀ
0: ਇਸ ਪ੍ਰੋਗਰਾਮ ਦਾ ਜਿਹੜਾ ਦਸਤੂਰ ਹੈ ਕਿ ਇਸ ਪ੍ਰੋਗਰਾਮ 'ਚ ਸੁਰਖੀ ਵੀ ਸਾਂਝੀ ਕਰਦੇ ਹਾਂ,
1: ਜੀ
0: ਅਤੇ ਫਿਰ ਕਿਹੜੀ ਸੁਰਖੀ ਅੱਜ ਸਾਂਝੀ ਕਰੋਗੇ ਭੈਣਾਂ ਨਾਲ?
1: ਜੀ ਦੋਸਤੋ, ਪਹਿਲਾਂ ਤਾਂ ਸਾਡੀ ਸਾਰੀਆਂ ਭੈਣਾਂ ਨੂੰ ਮਾਂ ਦਿਵਸ ਦੀਆਂ, ਮਦਰਸ ਡੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਜਿਵੇਂ ਕਿ ਰੋਜ਼ ਦੀ ਤਰ੍ਹਾਂ ਅਸੀਂ ਕੋਈ ਸੁਰਖੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਸ ਤਰ੍ਹਾਂ ਅਸੀਂ ਅੱਜ ਵੀ ਤੁਹਾਨੂੰ ਇੱਕ ਦੱਸਣ ਜਾ ਰਹੇ ਹਾਂ ਜੀ। ਦੋਸਤੋ, ਅੱਜ ਅਸੀਂ ਤੁਹਾਨੂੰ ਦੱਸਾਂਗੇ ਉਸ ਹਸਤੀ ਬਾਰੇ ਜਿਨ੍ਹਾਂ ਦਾ ਨਾਂ ਹੈ ਸ਼ੀਤਲ ਦੇਵੀ, ਜੋ ਅੱਜ ਦੇ ਸਮੇਂ ਦੀ ਸਭ ਤੋਂ ਪ੍ਰੇਰਣਾਦਾਇਕ ਭਾਰਤੀ ਮਹਿਲਾ ਪੈਰਾ ਤੀਰਅੰਦਾਜ਼ ਹਨ।
0: ਜੀ
1: ਇਹ ਜੰਮੂ ਕਸ਼ਮੀਰ ਦੀ ਪੈਦਾਇਸ਼ ਹੈ ਇਹਨਾਂ ਦੀ, ਉੱਥੇ ਦੀ ਰਹਿਣ ਵਾਲੇ ਹੈ ਇਹ ਨਾ। ਭੈਣੋ, ਪੈਦਾਇਸ਼ ਤੋਂ ਹੀ, ਮਤਲਬ ਜਦੋਂ ਇਹ ਪੈਦਾ ਹੋਏ ਸੀ ਉਦੋਂ ਤੋਂ ਹੀ ਇਹਨਾਂ ਦੀ ਬਾਹਾਂ ਨਹੀਂ ਸੀਗੀਆਂ ਦੋਨੋਂ, ਪਰ ਫਿਰ ਵੀ ਦੇਖੋ ਜਿਵੇਂ ਜਿਵੇਂ ਇਹ ਵੱਡੇ ਹੋਏ ਇਹਨਾਂ ਦੇ ਆਪਣੇ ਪਰਿਵਾਰ ਦੀ ਹੱਲਾ ਸ਼ੇਰੀ ਨਾਲ ਇਹਨਾਂ ਦੇ ਆਪਣੇ ਅੰਦਰੂਨੀ ਇਹਨਾਂ ਨੂੰ ਇੰਨੀ ਪ੍ਰੇਰਣਾ ਮਿਲੀ ਕਿ ਇਹਨਾਂ ਨੇ ਤੀਰਅੰਦਾਜ਼ੀ ਸਿੱਖੀ ਆਪਣੇ ਪੈਰਾਂ ਨਾਲ ਹੀ, ਆਪਣੇ ਪੈਰਾਂ ਨਾਲ ਅਤੇ ਆਪਣੇ ਮੂੰਹ ਦੇ ਜਬੜਿਆਂ ਨਾਲ ਇਹਨਾਂ ਨੇ ਤੀਰਅੰਦਾਜ਼ੀ ਸਿੱਖੀ ਹੈ ਦੋਸਤੋ। ਔਰ ਇੰਨਾ ਵਧੀਆ ਇਹਨਾਂ ਨੇ ਮੁਕਾਮ ਹਾਸਿਲ ਕੀਤਾ ਕਿ ਹੁਣ ਦੁਨੀਆ ਦੇਖੋ ਇਹਨਾਂ ਨੂੰ ਯਾਦ ਕਰਦੀ ਹੈ
0: ਅਤੇ ਇਸ ਦੇ ਨਾਲ
1: ਜੀ।
0: ਭੈਣਾਂ ਨੂੰ ਇਹ ਵੀ ਦੱਸਦੀ ਹੈ ਕਿ ਦੁਨੀਆ ਦੀ ਪਹਿਲੀ ਅਜਿਹੀ ਮਹਿਲਾ ਤੀਰਅੰਦਾਜ਼ ਹੈ ਜੋ
1: ਜੀ
0: ਬਿਨਾਂ ਹੱਥਾਂ ਤੋਂ ਅਤੇ ਪੈਰਾਂ ਦੀ ਮਦਦ ਨਾਲ ਨਿਸ਼ਾਨਾ ਲਗਾਉਂਦੀ
1: ਜੀ।
0: ਹੈ।
1: 2024 ਵਿੱਚ ਉਹਨਾਂ ਨੂੰ ਪੈਰਿਸ ਪੈਰਾਲੰਪਿਕ ਵਿੱਚ ਕਾਂਸੀ ਦਾ ਤਗਮਾ ਵੀ ਉਹਨਾਂ ਨੇ ਜਿੱਤਿਆ, ਅਤੇ ਜਦੋਂ ਉਹ 16 ਸਾਲ ਦੀ ਉਮਰ ਵਿੱਚ ਸੀ ਤਾਂ ਉਹਨਾਂ ਨੇ 2 ਸੋਨੇ ਦੇ ਅਤੇ 1 ਚਾਂਦੀ ਦਾ ਤਗਮਾ ਜਿੱਤਿਆ। 2023 ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਉਹਨਾਂ ਨੂੰ ਖੇਡ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ, ਅਤੇ ਉਹਨਾਂ ਨੇ ਰੈਂਕਿੰਗ ਰਾਊਂਡ ਵਿੱਚ 703 'ਚੋਂ 720 ਅੰਕ ਬਣਾ ਕੇ ਵਿਸ਼ਵ ਰਿਕਾਰਡ ਵੀ ਤੋੜਿਆ 2024 ਵਿੱਚ, ਅਤੇ 2026 ਵਿੱਚ ਉਹਨਾਂ ਨੂੰ ਵੋਗ ਵੈਲਿਊਜ਼ ਵੁਮੈਨ ਆਫ ਐਕਸੀਲੈਂਸ ਅਵਾਰਡ ਨਾਲ ਵੀ ਨਵਾਜ਼ਿਆ ਗਿਆ ਹੈ। ਭੈਣੋ, ਇਹ ਸਭ ਕੁਛ ਦੱਸਣ ਦਾ ਸਾਡਾ ਮਕਸਦ ਇਹ ਨਹੀਂ ਕਿ ਅਸੀਂ ਤੁਹਾਡੀ ਹਿਸਟਰੀ ਵਿੱਚ ਵਾਧਾ ਕਰ ਰਹੇ ਹਾਂ, ਹੈ ਨਾ। ਇਹ ਸਭ ਕੁਛ ਦੱਸਣ ਦਾ ਸਾਡਾ ਇਹ ਮਕਸਦ ਹੁੰਦਾ ਹੈ ਕਿ ਦੇਖੋ ਬਹੁਤ ਦੁਨੀਆ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਫਿਜ਼ੀਕਲੀ ਹੈਂਡੀਕੈਪਟ ਵੀ ਨੇ, ਹੈ ਨਾ। ਕਿਸੇ ਨੂੰ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਵੀ ਹੈ, ਆਪਣੀ ਫੈਮਿਲੀ ਦੀ ਪ੍ਰੋਬਲਮ ਵੀ ਹੈ, ਵੀ ਅੱਗੇ ਨਹੀਂ ਵੱਧ ਸਕਦੇ, ਪਰ ਫਿਰ ਵੀ ਦੇਖੋ ਆਪਣੇ ਆਪ ਨੂੰ ਉਸ ਮੁਕਾਮ ਤੱਕ ਲੈ ਕੇ ਜਾਓ, ਅੰਦਰੋਂ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾਓ ਵੀ ਅਸੀਂ ਕਰ ਸਕਦੇ ਹਾਂ।
0: ਪਰ ਕਿਤੇ ਨਾ ਕਿਤੇ ਤਰਨਜੀਤ ਜੀ ਇਹ ਗੱਲ ਵੀ ਆ ਜਾਂਦੀ ਹੈ, ਹਾਲਾਤ ਮੰਨਦੇ ਹਾਂ, ਫਾਈਨੈਂਸ਼ੀਅਲ ਜਿਹੜੀ ਦਿੱਕਤਾਂ ਆਉਂਦੀਆਂ ਨੇ ਉਹ ਵੀ ਅਸੀਂ ਮੰਨਦੇ ਹਾਂ, ਪਰ ਕਈ ਵਾਰੀ ਜਦੋਂ ਇੱਕ ਉਮਰ ਹੋ ਜਾਂਦੀ ਹੈ ਤਾਂ ਅਸੀਂ ਇਹ ਸੋਚ ਲੈਂਦੇ ਹਾਂ ਵੀ ਨਹੀਂ ਹੁਣ ਤਾਂ ਬੱਚਿਆਂ ਦੀ ਵਾਰੀ ਹੈ, ਸਾਡੀ ਉਮਰ ਤਾਂ ਲੰਘ ਗਈ ਜਦੋਂ ਕਰਨ ਦਾ ਟਾਈਮ ਸੀ। ਮਤਲਬ ਇੱਦਾਂ ਦੀਆਂ ਗੱਲਾਂ ਅਸੀਂ ਆਮ ਤੌਰ 'ਤੇ ਆਪਣੇ ਸਮਾਜ 'ਚ ਸੁਣਦੇ ਹਾਂ, ਪਰ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਆਲੇ ਦੁਆਲੇ ਹੈਗੀਆਂ ਨੇ
1: ਜੀ,
0: ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਸਾਨੂੰ ਲੱਗਦਾ ਕਿ
1: ਸਾਨੂੰ
0: ਨਹੀਂ
1: ਸਿੱਖਿਆ ਲੈਣੀ ਚਾਹੀਦੀ ਹੈ,
0: ਕਿਤੋਂ
1: ਜੀ
0: ਵੀ ਸ਼ੁਰੂ ਕੀਤਾ ਜਾ ਸਕਦਾ ਹੈ, ਚਾਹੇ ਤੁਸੀਂ ਕਿਸੇ ਵੀ ਉਮਰ 'ਚੋਂ
1: ਜੀ। ਸਿੱਖਣ ਦਾ ਕੋਈ ਟਾਈਮ ਨਹੀਂ ਹੈ, ਕਦੋਂ ਵੀ ਸਿੱਖੋ, ਪਰ ਆਪਣੇ ਆਪ ਨੂੰ ਕੁਛ ਬਣਾਓ, ਆਪਣਾ ਮੁਕਾਮ ਹਾਸਿਲ ਕਰੋ
0: ਜੀ। ਸੋ ਚਿੱਠੀਆਂ ਵੀ ਤੁਹਾਡੀਆਂ ਜ਼ਰੂਰ ਸ਼ਾਮਿਲ ਕਰਾਂਗੇ, ਪਰ ਇੱਕ ਛੋਟੇ ਜਿਹੇ ਗੀਤ ਤੋਂ ਬਾਅਦ
1: ਜੀ।
2: ਸਮਝ ਕੇ ਲੜੀਓ,
3: ਬਸ ਛੋਰੀ ਸਮਝ ਕੇ ਨਾ ਲੜੀਓ।

0: पैक करो। राजू मोबाइल छोड़ो।
1: अरे दीदी वो बैंक का नंबर चाहिए, रिफंड ही नहीं आया है।
2: मिल गया, अभी कॉल करता हूँ दीदी।
0: बिना नंबर जांचे? अक्सर जालसाज बैंक की नकली वेबसाइट और फर्जी नंबर से पैसों की धोखाधड़ी करते हैं।
1: तो फिर सही नंबर?
0: बैंक की ऑफिशियल वेबसाइट या तो कार्ड।
2: आपने तो बचा लिया दीदी।
0: काम से नहीं।
3: आरबीआई कहता है
4: सही वित्तीय बर्ताव करे आपका बचाव।
5: सारे लिए सामाजिक सुरक्षा अटल पेंशन योजना मोदी जी का संकल्प।
6: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
5: हुण तक 8,85,00,000 तो वध लाभपात्री इस योजना नाल जुड़ चुके हैं। जेकर तुहाडी उम्र भी 18 to 40 साल दे विचकार है तां महीनावार अटल पेंशन समेत योजना दे 3 गारंटी शुदा लाभां बारे जानकारी लई अपनी बैंक शाखा नाल संपर्क करो।
7: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਅੱਜ ਐਤਵਾਰ ਹੈ ਅਤੇ ਤੁਹਾਡੀਆਂ ਫਰਮਾਇਸ਼ਾਂ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਅਤੇ ਚਿੱਠੀ ਆਈ ਹੈ ਜੀ ਸਾਡੇ ਕੋਲ ਪੁੱਛੋ ਕੈਂਚੀਆਂ ਤੋਂ ਮਨਜੀਤ ਕੌਰ ਜੋੜਾ ਹੋਰਾਂ ਦੀ ਅਤੇ ਇਹਨਾਂ ਦੇ ਨਾਲ ਨੇ ਜੀ ਸਿਮਰਨ ਅਤੇ ਦਮਨ
8: ਜੀ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਮਹਿਸ ਗੇਟ ਨਾਭਾ ਤੋਂ ਜੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦੀ
7: ਜੀ ਅਤੇ ਪਿੰਡ ਸਿਉਣਾ ਤੋਂ ਪਾਲ ਕੌਰ ਮਨਵੀਰ ਕੌਰ ਮਨਜੀਤ ਕੌਰ ਅਤੇ ਅਰਸ਼ਦੀਪ ਕੌਰ ਹੋਰਾਂ ਦੀ ਫਰਮਾਇਸ਼ ਹੈ।
8: ਮੁਲਾਪੁਰ ਦਾਖਾ ਮੰਡੀ ਤੋਂ ਮੱਟੂ ਜੈਨ ਬਿੱਟੀ ਮੌਸਮੀ ਨਗੀਨਾ ਅਤੇ ਸੁਰਬੀ ਜੈਨ ਹੋਰਾਂ ਦੀ
7: ਜੀ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਪ੍ਰੋਗਰਾਮ 'ਚ ਆਓ ਸੁਣਦੇ ਹਾਂ ਸਤਵਿੰਦਰ ਬਿੱਟੀ ਅਤੇ ਸਾਥੀਆਂ ਨੂੰ।

0: ਜੀ ਭੈਣੋ, ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਅਮਰਗੜ੍ਹ ਤਹਿਸੀਲ ਸਰਦੂਲ ਸ਼ਹਿਰ ਤੋਂ ਖੁਸ਼ਪ੍ਰੀਤ ਕੌਰ ਮਾਨ, ਹਰਵਿੰਦਰ ਕੌਰ ਮਾਨ ਅਤੇ ਕੁਲਵਿੰਦਰ ਕੌਰ ਹੋਰਾਂ ਨੇ, ਬਠਿੰਡਾ ਰੋਡ ਡੱਬਵਾਲੀ ਤੋਂ ਅੰਜੂ ਅਤੇ ਮੋਹਿਨੀ ਨਾਰੰਗ ਹੋਰਾਂ ਨੇ
1: ਜੀ, ਅਤੇ ਸਮਾਣਾ ਸ਼ਹਿਰ ਤੋਂ ਸੰਗੀਤਾ ਜਿੰਦਲ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਰੇਖਾ, ਸੋਨੀ, ਸੀਤਾ ਅਤੇ ਗੀਤਾ ਹੋਰਾਂ ਦੀ ਚਿੱਠੀ ਆਈ ਹੈ। ਅਤੇ ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਦੇ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ, ਰੁਪਿੰਦਰ ਹਾਂਡਾ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਜੀ, ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਅਤੇ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ। ਅਤੇ ਇਹ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ, ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਜ਼ਰੀਏ ਵੀ ਸੁਣ ਰਹੇ ਹੋ। ਜੀ, ਅਗਲੀ ਚਿੱਠੀ ਸ਼ਾਮਿਲ ਕਰਦੇ ਹਾਂ।
2: ਜੀ, ਅਗਲੀ ਚਿੱਠੀ ਸਾਨੂੰ ਆਈ ਹੈ ਅਲੀਕਾ ਡੱਬ ਵਾਲੀ ਤੋਂ, ਰਾਜਕੁਮਾਰੀ ਅਤੇ ਸੁਨੀਤਾ ਰਾਣੀ ਹੋਰਾਂ ਦੀ।
1: ਜੀ,
2: ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਨਜੀਤ ਕੌਰ, ਦਵਿੰਦਰ ਕੌਰ, ਕੁਲਵੰਤ ਕੌਰ ਅਤੇ ਕੁਲਦੀਪ ਕੌਰ ਹੋਰਾਂ ਦੀ, ਅਤੇ ਤਾਜ ਮਹਿਰਾਜ ਜਹਾਂ ਦੀ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ।
1: ਜੀ, ਅਤੇ ਪਟੇਲ ਨਗਰ ਮਲੋਟ ਤੋਂ ਅਗਲੀ ਫਰਮਾਇਸ਼ ਗੀਤਾ ਰਾਣੀ ਜਾਜੋਰੀਆ, ਗਗਨਦੀਪ, ਆਰਜ਼ੂ, ਗੁੱਡੂ ਅਤੇ ਸੁਨੇਹਾ ਹੋਰਾਂ ਦੀ। ਅਤੇ ਅਗਲੀ ਜਿਹੜੀ ਫਰਮਾਇਸ਼ ਹੈ ਸਾਨੂੰ ਆਈ ਹੈ ਉਰਮਿਲਾ ਟੁਟੇਜਾ ਗੁੱਡੂ ਜੀ ਨੂੰ, ਭੂਮੀ ਰਾਖੀ ਅਤੇ ਇਹਨਾਂ ਦਾ ਪੂਰਾ ਪਰਿਵਾਰ ਹੈ ਜੀ ਨਾਲ, ਅਤੇ ਫਰਮਾਇਸ਼ ਇਹਨਾਂ ਨੇ ਕੀਤੀ ਹੈ ਸ਼੍ਰੀ ਕਰਨਪੁਰ ਰਾਜਸਥਾਨ ਤੋਂ।
2: ਅਗਲੀ ਫਰਮਾਇਸ਼ ਦੌਲਤ ਬਾਗ ਮੁਰਾਦਾਬਾਦ ਤੋਂ ਨਈਮਾ ਬੇਗਮ ਅਤੇ ਨਦੀਮ ਬੇਗਮ ਦੀ, ਮਹਿਸ ਗੇਟ ਨਾਭਾ ਤੋਂ ਜੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦੀ।
1: ਅਤੇ ਇਹਨਾਂ ਸਭ ਦੀ ਫਰਮਾਇਸ਼ 'ਤੇ ਫਿਰ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ। ਫਿਲਮ ਹੈ ਜੀ ਰਾਣੋ।
2: ਜੀ,

0: ਜੀ, ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਤੇ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ। ਇਸ ਪ੍ਰੋਗਰਾਮ 'ਚ ਅੱਜ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਹੇ ਹਾਂ ਪੰਜਾਬੀ ਗੀਤ ਸੁਣਵਾ ਕੇ। ਤੇ ਪ੍ਰੋਗਰਾਮ 'ਚ ਅਗਲੀ ਚਿੱਠੀ ਕਿਹਦੀ ਆਈ ਹੈ ਤਰਨਜੀਤ?
1: ਜਸਪ੍ਰੀਤ, ਅਗਲੀ ਚਿੱਠੀ ਸਾਨੂੰ ਆਈ ਹੈ ਪਿੰਡ ਸਿਉਣਾ ਤੋਂ ਪਾਲ ਕੌਰ, ਮਨਵੀਰ ਕੌਰ, ਅਰਸ਼ਦੀਪ, ਮਨਜੀਤ ਕੌਰ ਹੋਰਾਂ ਦੀ। ਅਤੇ ਮਹਾਦੇਵ ਘਾਟ ਅਮਲੇਸ਼ਵਰ ਤੋਂ ਸੁਮਨ ਠਾਕੁਰ, ਤਾਰਿਣੀ ਠਾਕੁਰ ਅਤੇ ਜੋਤੀ ਠਾਕੁਰ ਹੋਰਾਂ ਦੀ।
0: ਜੀ, ਪਿੰਡ ਮੂਲਿਆਂ ਵਾਲੀ ਤੋਂ ਫਰਮਾਇਸ਼, ਨੇੜੇ ਮੰਡੀ ਅਰਨੀ ਵਾਲਾ। ਅਤੇ ਪ੍ਰਵੀਨ ਕਾਠਪਾਲ, ਦੀਕਸ਼ਾ, ਜੰਨਤ, ਆਸ਼ਾ, ਨਿਸ਼ੂ ਕਾਠਪਾਲ ਹੋਰਾਂ ਦੀ।
1: ਜੀ, ਪਟੇਲ ਨਗਰ ਮਲੋਟ ਪੰਜਾਬ ਤੋਂ ਗੀਤਾ ਰਾਣੀ, ਗਗਨਦੀਪ ਜਜ਼ੋਰੀਆ ਬੇਬੀ ਅਤੇ ਆਰਜ਼ੂ ਜਜ਼ੋਰੀਆ ਹੋਰਾਂ ਦੀ।
0: ਜੀ, ਅਤੇ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਕਮਲ ਪਾਠਕ, ਦੀਪਿਕਾ ਮਲਹੋਤਰਾ ਅਤੇ ਗਾਵਿਆ।
1: ਜੀ,

0: ਜੀ, ਤੁਸੀਂ ਜੁੜੇ ਹੋਏ ਹੋ ਜੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਅਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਸੁਣ ਰਹੇ ਹੋ।
1: ਜੀ
0: ਅਤੇ ਪ੍ਰੋਗਰਾਮ 'ਚ ਅਗਲੀ ਚਿੱਠੀ ਸ਼ਾਮਿਲ ਕਰ ਲੈਂਦੇ ਹਾਂ।
1: ਜੀ ਅਗਲੀ ਚਿੱਠੀ ਸਾਨੂੰ ਆਈ ਹੈ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਕੁਲਵਿੰਦਰ ਕੌਰ ਅਤੇ ਗੁਰਨੂਰ ਮਾਨ ਹੋਰਾਂ ਦੀ,
0: ਜੀ
1: ਅਤੇ ਹਨੂੰਮਾਨਗੜ੍ਹ ਜੰਕਸ਼ਨ ਤੋਂ ਸ਼ੋਭਾ ਨਾਇਕ ਦੀ।
0: ਜੀ ਅਤੇ ਵੱਡੀਆਂ ਜਾਲਾਂ ਤੋਂ ਸਾਨੂੰ ਫਰਮਾਇਸ਼ ਹੈ ਭੁਪਿੰਦਰ ਕੌਰ ਸੈਣੀ ਹੋਰਾਂ ਦੀ। ਅਤੇ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ, ਪਹਿਲਾਂ ਤਾਂ ਇਹ ਕਹਿੰਦੇ ਨੇ ਕਿ ਮਾਂ ਦਿਵਸ 'ਤੇ ਸਾਰੇ ਸਰੋਤਿਆਂ ਨੂੰ ਬਹੁਤ ਜਿਹੜੀਆਂ ਵਧਾਈਆਂ,
1: ਜੀ
0: ਅਤੇ ਸਾਨੂੰ ਵੀ ਮੁਬਾਰਕਾਂ ਦੇ ਰਹੇ ਨੇ, ਅਤੇ ਸਾਡੇ ਵੱਲੋਂ ਵੀ ਅਤੇ ਸਾਰੀ ਟੀਮ ਵੱਲੋਂ
1: ਬਹੁਤ
0: ਮਾਂ
1: ਬਹੁਤ
0: ਦਿਵਸ ਦੀਆਂ ਬਹੁਤ
1: ਮੁਬਾਰਕਾਂ।
0: ਬਹੁਤ ਮੁਬਾਰਕਾਂ ਜੀ। ਅਮਨਪ੍ਰੀਤ ਕੌਰ, ਅਮਰਿੰਦਰ, ਰਮਨਦੀਪ, ਬਲਬੀਰ ਕੌਰ, ਗਗਨਦੀਪ, ਸ਼ਰਨ ਕੌਰ, ਇਹ ਮੈਸੇਜ ਹੈ ਜੀ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ।
1: ਮੁਕਤਸਰ ਤੋਂ ਬਲਜਿੰਦਰ ਕੌਰ ਧੀਮਾਨ, ਰਵਨੀਤ ਅਤੇ ਨੀਸ਼ੋ ਧੀਮਾਨ ਹੋਰਾਂ ਨੇ ਫਰਮਾਇਸ਼ ਭੇਜੀ ਹੈ।
0: ਜੀ ਅਤੇ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਕਾਂਤਾ ਰਾਣੀ, ਰਹੇਜਾ, ਨੀਤੂ, ਜਿਉਤੀ, ਸਜਨੀ ਅਤੇ ਤ੍ਰਿਪਤਾ।
1: ਜੀ
0: ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਮਨਪ੍ਰੀਤ ਅਖਤਰ ਅਤੇ ਸਾਥੀਆਂ ਨੂੰ।

0: ਦੇਖ ਸਕਦੇ ਹੋ ਜੇ ਤਾਂ ਤੁਹਾਡਾ ਨਾਈਫ ਸਾਫ਼ ਆ ਰਿਹਾ ਬਾਹਰ ਤਾਂ ਇਟ ਮੀਨਸ ਤੁਹਾਡਾ ਕੇਕ ਰੈਡੀ ਹੈ, ਜੇ ਨਹੀਂ ਆ ਰਿਹਾ ਤਾਂ ਉਹਨੂੰ ਥੋੜ੍ਹੀ ਦੇਰ ਹੋਰ ਬਣਨ ਦਿਓ
1: ਜੀ। ਅਤੇ ਕੰਸਿਸਟੈਂਸੀ ਹੈ ਜਿਹੜੀ ਤੁਹਾਡਾ, ਜਿਹੜਾ ਤੁਹਾਡਾ ਬੈਟਰ ਹੈ ਘੋਲ ਹੈ ਜਿਹੜਾ
0: ਜੀ,
1: ਉਹਦੀ ਕੰਸਿਸਟੈਂਸੀ ਹੋਣੀ ਪਰਫੈਕਟ ਹੋਣੀ ਬੜੀ ਜ਼ਰੂਰੀ ਹੈ। ਇੱਕ ਰਿਬਨ ਕੰਸਿਸਟੈਂਸੀ ਹੁੰਦੀ ਹੈ, ਅਤੇ ਉਸ ਤਰ੍ਹਾਂ ਦਾ ਜੇ ਤੁਸੀਂ ਬੈਟਰ ਰੱਖੋਗੇ ਤੁਹਾਡਾ ਕੇਕ ਹੋਰ ਜ਼ਿਆਦਾ ਵਧੀਆ ਬਣੇਗਾ,
0: ਸਪੌਂਜੀ ਅਤੇ ਸੌਫਟ
1: ਸੌਫਟ ਬਣੇਗਾ, ਅਤੇ ਬੱਚਿਆਂ ਨੂੰ ਵੀ ਜ਼ਰੂਰ ਪਸੰਦ ਆਉਂਦੀਆਂ ਨੇ। ਖਾਸ ਕਰ ਕੇਕ ਦੀ ਜੇ ਗੱਲ ਹੈ, ਕੇਕ ਤਾਂ ਸਾਰਿਆਂ ਨੂੰ ਹੀ ਪਸੰਦ ਹੁੰਦਾ, ਅਤੇ ਘਰ 'ਚ ਜੇ ਬਣਿਆ ਹੋਵੇ ਹੋਰ ਵੀ ਸੋਹਣੇ ਸੁਹਾਗੇ ਵਾਲੀ ਗੱਲ ਹੈ। ਤੇ ਬਾਕੀ ਜਿਵੇਂ ਫਲੇਵਰ ਦੀ ਤੁਸੀਂ ਗੱਲ ਕੀਤੀ ਹੈ, ਤਾਂ ਇਸ 'ਚ ਕੋਕੋ ਪਾਊਡਰ ਵੀ ਅਸੀਂ ਪਾ ਸਕਦੇ ਹਾਂ
0: ਜੇ ਬੱਚੇ ਪਸੰਦ ਕਰਦੇ ਹਾਂ।
1: ਚੋਕਲੇਟ ਕੇਕ ਬਹੁਤ ਪਸੰਦ ਹੁੰਦੇ ਨੇ, ਤੇ ਜ਼ਰੂਰ ਟਰਾਈ ਕਰਿਓ ਅਤੇ ਸਾਨੂੰ ਵੀ ਦੱਸਿਓ ਕਿਸ ਤਰ੍ਹਾਂ ਦਾ ਬਣਿਆ, ਅਤੇ ਆਪਣੀਆਂ ਰੈਸਪੀਜ਼ ਸਾਡੇ ਨਾਲ ਵੀ ਜ਼ਰੂਰ ਸਾਂਝੀ ਕਰਿਆ ਕਰੋ
0: ਜੀ।

0: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
1: ਜਲਦੀ ਟਿਫਿਨ ਪੈਕ ਕਰੋ ਰਾਜੂ, ਮੋਬਾਈਲ ਛੋੜੋ।
2: ਅਰੇ ਦੀਦੀ, ਉਹ ਬੈਂਕ ਕਾ ਨੰਬਰ ਚਾਹੀਏ, ਰੀਫੰਡ ਹੀ ਨਹੀਂ ਆਇਆ। ਮਿਲ ਗਿਆ, ਅਭੀ ਕਾਲ ਕਰਤਾ ਹੂੰ ਦੀਦੀ।
1: ਬਿਨਾ ਨੰਬਰ ਜਾਂਚੇ ਅਕਸਰ ਜਾਲਸਾਜ ਬੈਂਕ ਕੀ ਨਕਲੀ ਵੈਬਸਾਈਟ ਔਰ ਫਰਜ਼ੀ ਨੰਬਰ ਸੇ ਪੈਸੋ ਕੀ ਧੋਖਾਧੜੀ ਕਰਤੇ ਹੈ।
2: ਤੋ ਫਿਰ ਸਹੀ ਨੰਬਰ
1: ਬੈਂਕ ਕੀ ਅਫੀਸ਼ੀਅਲ ਵੈਬਸਾਈਟ ਯਾ ਤੋ ਕਾਰਡ।
2: ਆਪਨੇ ਤੋ ਬਚਾ ਲਿਆ ਦੀਦੀ।
1: ਕਾਮ ਸੇ ਨਹੀਂ।
3: RBI ਕਹਤਾ ਹੈ
4: ਸਹੀ ਵਿੱਤੀਯ ਵਰਤਾਵ ਕਰੇ ਆਪਕਾ ਬਚਾਵ।
5: ਜੀ, ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਆਖਰੀ ਪੜਾਅ ਜਿਹੜਾ ਪ੍ਰੋਗਰਾਮ 'ਚ ਪਹੁੰਚ ਚੁੱਕੇ ਹਾਂ ਅਸੀਂ, ਅਤੇ ਆਖਿਰ 'ਚ ਇੱਕ ਹੋਰ ਫਰਮਾਇਸ਼ ਜਾਂਦੇ ਜਾਂਦੇ ਅਸੀਂ ਸ਼ਾਮਿਲ ਕਰ ਰਹੇ ਹਾਂ ਪਟਿਆਲਾ ਤੋਂ। ਅਗਲੀ ਫਰਮਾਇਸ਼ ਕਿਰਤ, ਜਸਵੀਰ ਕੌਰ, ਅਵਤਾਰ ਕੌਰ, ਕੁਲਵੰਤ ਅਤੇ ਅਮਨਦੀਪ ਕੌਰ।
6: ਜੀ, ਸਰਹੰਦ ਤੋਂ ਗੋਲਡੀ, ਅਮਨ, ਜੋਤੀ, ਸਿੰਪੀ ਅਤੇ ਰਿੰਪੀ ਹੋਰਾਂ ਨੇ, ਅਤੇ ਲੁਧਿਆਣਾ ਤੋਂ ਮਨਦੀਪ, ਰੋਜ਼ੀ ਅਤੇ ਡੇਜ਼ੀ ਹੋਰਾਂ ਨੇ।
5: ਜੀ, ਸੋ ਜਾਂਦੇ ਜਾਂਦੇ ਨਾ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਚ ਸੁਣਵਾ ਰਹੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ।

0: ਮੰਨਤ ਨੂਰ ਦੇ ਗਾਏ ਸੀ ਗੀਤ ਦੇ ਨਾਲ। ਮੈਂ ਕਹਿੰਦੀ ਹਾਂ ਪਹਿਲਾਂ ਇਜਾਜ਼ਤ ਲੈਣ ਤੋਂ ਪਹਿਲਾਂ ਆਪਾਂ ਨੇ ਅੱਜ ਪਤਾ ਨਹੀਂ ਦੱਸਿਆ, ਪਤਾ ਦੱਸ ਦਈਏ ਭੈਣਾਂ ਨੂੰ,
1: ਜੀ
0: ਜਿਹੜੀ ਭੈਣਾਂ ਸਾਨੂੰ ਖਤ ਨਹੀਂ ਭੇਜ ਸਕੀਆਂ ਉਹ ਸਾਨੂੰ ਖਤ ਭੇਜ ਕੇ ਆਪਣੀ ਫਰਮਾਇਸ਼ ਦੇ ਗੀਤ ਸੁਣ ਸਕਦੀਆਂ ਨੇ।
1: ਜੀ
0: ਅਤੇ ਪ੍ਰੋਗਰਾਮ ਨਾਰੀ ਲੋਕ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ ਅਤੇ ਪਿੰਨ ਕੋਡ 1470002 ਇਸ ਪਤੇ 'ਤੇ ਖਤ ਭੇਜ ਕੇ ਆਪਣੀ ਪਸੰਦ ਦੇ ਪੰਜਾਬੀ ਗੀਤਾਂ ਦਾ ਆਨੰਦ ਤੁਸੀਂ ਵੀ ਮਾਣ ਸਕਦੇ ਹੋ। ਸੋ ਇਸ ਦੇ ਨਾਲ ਹੀ ਅੱਜ ਦਾ ਨਾਰੀ ਲੋਕ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਅਤੇ ਮੇਰੇ ਨਾਲ
1: ਤਰਨਜੀਤ
0: ਨੂੰ ਦਿਓ ਇਜਾਜ਼ਤ।

FM 106.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸਾਨੂੰ ਸੁਣ ਸਕਦੇ ਹੋ। ਸਮਾਂ ਮਿਲਾ ਉਹ ਦੁਪਹਿਰ ਦੇ 1 ਵਜ ਰਹੇ ਨੇ ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਅੱਜ ਦੇ ਸਾਡੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ।

ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ। ਇਸ ਤੋਂ ਬਾਅਦ 1:15 ਵਜੇ ਪ੍ਰੋਗਰਾਮ ਨਗਮੇ ਦਾ ਅਗਲਾ ਪੜਾਅ ਪੇਸ਼ ਕੀਤਾ ਜਾਵੇਗਾ। ਦੁਪਹਿਰ 2 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਰਫਰੋਸ਼ ਫੌਜੀ ਵੀਰਾਂ ਲਈ। ਪ੍ਰੋਗਰਾਮ 2 ਤੇਰੀਆਂ 2 ਮੇਰੀਆਂ, ਇਸ ਦਾ ਸਮਾਂ ਰਹੇਗਾ ਦੁਪਹਿਰੇ 2:30 ਵਜੇ।

ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਤੁਸੀਂ ਸੁਣੋਗੇ ਵਿਰ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। 5:02 'ਤੇ ਪ੍ਰੋਗਰਾਮ ਹੋਵੇਗਾ ਗੱਲਾਂ 'ਚੋਂ ਗੱਲ। ਇਸ ਤੋਂ ਬਾਅਦ 6:05 'ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਾਂਗੇ ਸਾਡੇ ਸ਼ਾਮ ਦੀ ਸਭਾ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮ ਵਿਪਕਿਓਰ ਇਸ ਦਾ ਸਮਾਂ ਰਹੇਗਾ ਸ਼ਾਮੀ 6:30 ਦਾ। ਪ੍ਰੋਗਰਾਮ ਬੰਦਗੀ, ਇਸ ਤਹਿਤ ਅਸੀਂ ਤੁਹਾਨੂੰ ਸਰਵਣ ਕਰਵਾਵਾਂਗੇ ਸ਼ਬਦ ਅਤੇ ਭਜਨ। ਸਮਾਂ ਰਹੇਗਾ 7:02 ਦਾ। ਸ਼ਾਮ ਸੁਹਾਨੀ ਲਾਈਫ ਓਨਿੰਗ ਪ੍ਰੋਗਰਾਮ, ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਰਾਤੀ 7:40 ਦਾ। ਸਵਾ 8 ਵਜੇ ਪ੍ਰੋਗਰਾਮ ਹੋਵੇਗਾ ਗੁਲਦਸਤਾ ਅਤੇ ਰਾਤੀ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਫਿਰ ਤੋਂ ਸੁਣੋਗੇ ਕੌਮੀ ਸੇਵਾ ਵਿਰ ਭਾਰਤੀ ਦੇ ਪ੍ਰਸਾਰਣ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ ਪੰਜਾਬੀ ਤੜਕਾ। ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਰਾਤੀ 10:02 ਦਾ। ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਰਾਤੀ 10:30 ਪ੍ਰੋਗਰਾਮ ਰਜਨੀ ਗੰਧਾ ਤਹਿਤ।

FM 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਦੁਪਹਿਰ ਦੇ 1:03 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਗਮੇ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਦੋਸਤਾਂ, ਜਿਵੇਂ ਕਿ ਤੁਹਾਨੂੰ ਪਤਾ ਹੈ, ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਦੁਆਰਾ ਭੇਜੇ ਹੋਏ ਤੁਹਾਡੇ ਫਰਮਾਇਸ਼ਾਂ, ਤੁਹਾਡੇ ਖੱਤ ਸ਼ਾਮਿਲ ਕਰਦੇ ਹਾਂ। ਅਤੇ ਸਾਨੂੰ ਪਹਿਲੀ ਫਰਮਾਇਸ਼ ਸਾਡੇ ਭੇਜੀ ਹੈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਹੋਰਾਂ ਨੇ, ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟੂ ਬਜਾਜ ਅਤੇ ਸਾਹਿਲ ਹੋਰਾਂ ਨੇ। ਇਹਨਾਂ ਦੀ ਫਰਮਾਇਸ਼ ਤੋਂ ਸੁਣਦੇ ਹਾਂ ਸੁਨਿਧੀ ਚੌਹਾਨ ਨੂੰ।

0: ਇੱਕ ਮਜ਼ਬੂਤ ਲਾਗੂ ਕਰਨ ਵਾਲੀ ਵਿਧੀ ਨੂੰ ਯਕੀਨੀ ਬਣਾਉਣਾ ਏ। ਇਹਨਾਂ ਉਪਾਵਾਂ ਨਾਲ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਤਨਖਾਹਾਂ ਦੀ ਅਦਾਇਗੀ 'ਚ ਦੇਰੀ ਅਤੇ ਕਾਨੂੰਨੀ ਤੌਰ 'ਤੇ ਅਦਾਇਗੀ ਵਾਲੀ ਰਕਮ ਦੇ ਭੁਗਤਾਨ 'ਚ ਗਲਤੀ ਘੱਟ ਹੋ ਸਕੇਗੀ। ਦਿਸ਼ਾ ਨਿਰਦੇਸ਼ਾਂ ਵਿੱਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਯੋਗਦਾਨਾਂ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਲਈ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਵੀ ਸ਼ਾਮਲ ਨੇ। ਦਿਹਾੜੀ ਦੀ ਤਨਖਾਹਾਂ ਦਾ ਭੁਗਤਾਨ ਸ਼ਿਫਟ ਦੇ ਅੰਤ ਤੱਕ, ਹਫ਼ਤਾਵਾਰੀ ਛੁੱਟੀ ਤੋਂ ਪਹਿਲਾਂ, ਹਫ਼ਤਾਵਾਰੀ ਤਨਖਾਹ ਪੰਦਰਵਾੜੇ ਦੇ ਅੰਤ ਤੋਂ 2 ਦਿਨ ਦੇ ਅੰਦਰ ਅੰਦਰ, ਪੰਦਰਵਾੜੇ ਤਨਖਾਹ ਅਤੇ ਅਗਲੇ ਮਹੀਨੇ ਦੇ 7 ਦਿਨਾਂ ਦੇ ਅੰਦਰ ਅੰਦਰ ਮਾਸਿਕ ਤਨਖਾਹ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਏ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਸਦਕਾ ਕਣਕ ਦੇ ਖਰੀਦ ਸੀਜ਼ਨ ਦੌਰਾਨ ਇੱਕ ਨਵਾਂ ਮੀਲ ਪੱਥਰ ਸਥਾਪਿਤ ਹੋਇਆ ਏ, ਜਿਸ ਤਹਿਤ ਕਣਕ ਦੀ ਆਮਦ ਅਤੇ ਖਰੀਦ ਦੋਵਾਂ ਪੱਖੋਂ 122 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕਰ ਲਿਆ ਗਿਆ ਏ। ਖਰੀਦ ਦੇ ਸ਼ੁਰੂਆਤੀ ਪੜਾਵਾਂ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਲਗਾਤਾਰ ਮੀਂਹ ਅਤੇ ਗੜੇਮਾਰੀ ਦੇ ਬਾਵਜੂਦ ਇਹ ਮੀਲ ਪੱਥਰ ਸਥਾਪਿਤ ਕੀਤਾ ਗਿਆ ਏ। ਹੁਣ ਤੱਕ ਕੁੱਲ 122.7 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਏ, ਜਿਸ ਵਿੱਚੋਂ 122.23 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਏ। 7 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 29,000 ਕਰੋੜ ਰੁਪਏ ਤੋਂ ਵੱਧ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਅਦਾਇਗੀ ਕੀਤੀ ਜਾ ਚੁੱਕੀ ਏ। ਨਿਰਵਿਘਨ ਅਤੇ ਸਫਲ ਖਰੀਦ ਸੀਜ਼ਨ ਯਕੀਨੀ ਬਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ 1897 ਖਰੀਦ ਕੇਂਦਰਾਂ ਅਤੇ ਲਗਭਗ 987 ਅਸਥਾਈ ਯਾਰਡਾਂ ਨੂੰ ਕਾਰਜਸ਼ੀਲ ਕਰਨ ਵਰਗੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਲਵਾਨ ਤੋਂ ਗਰੀਬਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਲਈ ਰਾਸ਼ਨ ਕਿੱਟ ਵੰਡ ਕੇ ਮੇਰੀ ਰਸੋਈ ਸਕੀਮ ਦੀ ਸ਼ੁਰੂਆਤ ਕੀਤੀ। ਦੇਸ਼ ਭਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਦੇਣ ਲਈ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚੋਂ ਇੱਕ ਮੇਰੀ ਰਸੋਈ ਸਕੀਮ ਹੇਠ ਸੂਬੇ ਦੇ ਕਰੀਬ 40 ਲੱਖ ਗਰੀਬ ਅਤੇ ਆਰਥਿਕ ਤੌਰ ਉੱਤੇ ਕਮਜ਼ੋਰ ਪਰਿਵਾਰਾਂ ਨੂੰ ਰਾਸ਼ਨ ਕਿੱਟ ਮਿਲਿਆ ਕਰੇਗੀ। ਇਸ ਸਕੀਮ ਨੂੰ ਵੱਧਦੀ ਮਹਿੰਗਾਈ ਦੌਰਾਨ ਸੰਘਰਸ਼ਸ਼ੀਲ ਪਰਿਵਾਰਾਂ 'ਤੇ ਰਸੋਈ ਦੇ ਬੋਝ ਨੂੰ ਘਟਾਉਣ ਲਈ ਅੱਤ ਲੋੜੀਂਦੀ ਮਦਦ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਨਾ ਸਿਰਫ ਐਲਾਨ ਕਰ ਰਹੀ ਹੈ, ਸਗੋਂ ਮੁਫ਼ਤ ਬਿਜਲੀ, ਸਿਹਤ ਸੰਭਾਲ, ਔਰਤਾਂ ਕੇਂਦਰ ਸਪਲਾਈ ਸਕੀਮਾਂ ਅਤੇ ਖੁਰਾਕ ਸੁਰੱਖਿਆ ਉਪਰਾਲਿਆਂ ਰਾਹੀਂ ਹਰ ਘਰ ਨੂੰ ਢੁਕਵੀਂ ਰਾਹਤ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਭਲਾਈ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਆਪ ਸਰਕਾਰ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਆਧੁਨਿਕੀਕਰਨ ਕਰ ਰਹੀ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੂਬੇ ਭਰ ਵਿੱਚ ਕੱਲ੍ਹ ਸਾਲ 2026 ਦੀ ਦੂਸਰੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਇਸ ਪਹਿਲਕਦਮੀ ਦਾ ਉਦੇਸ਼ ਝਗੜਿਆਂ ਦਾ ਜਲਦ, ਘੱਟ ਖਰਚ ਨਾਲ ਅਤੇ ਦੋਸਤਾਨਾ ਢੰਗ ਨਾਲ ਨਿਪਟਾਰਾ ਕਰਨਾ ਏ। ਲੋਕ ਅਦਾਲਤ ਵਿੱਚ ਸਿਵਲ ਵਿਵਾਹਤਾ, ਜਾਇਦਾਦ, ਮੋਟਰ ਦੁਰਘਟਨਾ ਦੇ ਦਾਅਵਿਆਂ, ਬੈਂਕਿੰਗ, ਬੀਮਾ ਅਤੇ ਹੋਰ ਮਾਮਲਿਆਂ ਸਮੇਤ ਕਈ ਤਰ੍ਹਾਂ ਦੇ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਸਬ ਡਿਵੀਜ਼ਨਾਂ ਵਿੱਚ ਕੁੱਲ 399 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਰਾਹੀਂ 5,25,137 ਕੇਸਾਂ ਦੀ ਸੁਣਵਾਈ ਕੀਤੀ ਗਈ, ਜਿਨ੍ਹਾਂ ਵਿੱਚੋਂ 4,68,633 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਗੈਂਗਸਟਰਾਂ ਦੇ ਵਾਰ ਮੁਹਿੰਮ ਦੇ 109ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ 536 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਪੁਲਿਸ ਟੀਮਾਂ ਨੇ 17 ਹਥਿਆਰਾਂ ਸਮੇਤ 221 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 27,850 ਹੋ ਗਈ ਏ। ਇਸ ਤੋਂ ਇਲਾਵਾ 93 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ, ਜਦਕਿ 41 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 6 ਭਗੋੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ। IPL ਕ੍ਰਿਕਟ ਵਿੱਚ ਅੱਜ ਪਲੇਅ ਆਫ ਕੁਆਲੀਫਾਈ ਲਈ ਮਹੱਤਵਪੂਰਨ ਮੈਚ ਹੋਣਗੇ। ਦਿਨ ਦੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਸ ਦੁਪਹਿਰ 3:30 ਵਜੇ ਲਖਨਊ ਸੁਪਰ ਜਾਇੰਟਸ ਨਾਲ ਭਿੜੇਗੀ। ਦੂਸਰਾ ਮੈਚ ਸ਼ਾਮ 7:30 ਵਜੇ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਸ ਦਰਮਿਆਨ ਹੋਵੇਗਾ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਜੈਪੁਰ ਵਿੱਚ ਰਾਜਸਥਾਨ ਰਾਇਲਸ ਨੂੰ 77 ਜੋੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ XHandle @AR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾ ਹਰਟਸ 'ਤੇ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਦੁਪਹਿਰ ਦੇ 1:15 ਹੋ ਰਹੇ ਨੇ ਅਤੇ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਸਾਡਾ ਪ੍ਰੋਗਰਾਮ ਨਗਮੇ ਦਾ ਅਗਲਾ ਪੜਾਅ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਅਸੀਂ ਪੜ੍ਹਦੇ ਹਾਂ ਤੁਹਾਡੇ ਰਾਹੀਂ ਭੇਜੀਆਂ ਹੋਈਆਂ ਤੁਹਾਡੀਆਂ ਚਿੱਠੀਆਂ ਅਤੇ ਤੁਹਾਡੀ ਫਰਮਾਇਸ਼ਾਂ ਨੂੰ ਪੂਰਾ ਕਰਦੇ ਹਾਂ। ਸਾਨੂੰ ਫਰਮਾਇਸ਼ ਆਈ ਹੈ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ ਬਿੱਟੂ, ਗੌਤਮ, ਦੀਪਕ, ਕ੍ਰਿਸ਼ਨ, ਗੋਪਾਲ, ਰਾਜ ਸ਼ਰਮਾ ਅਤੇ ਆਸ਼ੀਸ਼ ਸ਼ਰਮਾ ਹੋਰਾਂ ਦੀ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ

ਪ੍ਰੋਗਰਾਮ ਚ ਅਗਲਾ ਖਤ ਸ਼ਾਮਿਲ ਕਰਦੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਅਤੇ ਇਹਨਾਂ ਦਾ ਪੋਤਰਾ ਸੁਖਮਨਜੀਤ ਸਿੰਘ ਅਤੇ ਇਹਨਾਂ ਦੀ ਪੋਤਰੀ ਸਹਿਜਪ੍ਰੀਤ ਕੌਰ ਦੀ। ਅਗਲੀ ਫਰਮਾਇਸ਼ ਹੈ ਪੁਰਾਣੀ ਮੰਡੀ ਮੁਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਆਕਰਸ਼ਕ ਗੌਤਮ ਰਸਗੁੱਲਾ ਅਤੇ ਨਗੀਨਾ ਜੈਨ ਹੋਰਾਂ ਦੀ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਪਾਇਲ ਅਤੇ ਬੇਬੀ ਹਿਨੀਸ਼ਾ ਹੋਰਾਂ ਦੀ। ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ, ਸੁਜਲਾ, ਜਯੋਤੀ ਅਤੇ ਰਿਆਂਸ਼ ਠਾਕੁਰ ਹੋਣਾ ਦੀ। ਇਹ ਸੁਣਨਾ ਚਾਹੁੰਦੇ ਨੇ ਫਿਲਮ ਕ੍ਰਿਮੀਨਲ ਚੋਂ ਗੀਤ।

0: ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਆਪਣੀ ਪਸੰਦ ਦੇ ਗੀਤ ਪ੍ਰੋਗਰਾਮ ਨਗਮੇ ਤਹਿਤ, ਤਾਂ ਸਾਨੂੰ ਖਤ ਲਿਖ ਸਕਦੇ ਹੋ। ਖਤ ਲਿਖਣ ਲਈ ਸਾਡਾ ਪਤਾ ਨੋਟ ਕਰੋ, ਮਾਰਫਲ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ ਹੈ ਜੀ 1400-2। ਇਸ ਪਤੇ ਨੂੰ ਨੋਟ ਕਰਕੇ ਤੁਸੀਂ ਵੀ ਸਾਡੀ ਸਾਨੂੰ ਚਿੱਠੀਆਂ ਲਿਖ ਸਕਦੇ ਹੋ ਅਤੇ ਇਸ ਪ੍ਰੋਗਰਾਮ ਤਹਿਤ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ।
1: Darling,

0: ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਨਗਮੇ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ। ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 MHz ਦੀ ਸਮਾਂ ਮਿਲਾਓ। ਦੁਪਹਿਰ ਦੇ 1:40 ਹੋਣ ਜਾ ਰਹੇ ਨੇ ਅਤੇ ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਉਸ ਲਈ ਕੁਛ ਪਲ ਕਰੋ ਉਡੀਕ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਸ੍ਰੀ ਮੋਦੀ ਨੇ ਸਵੇਰੇ ਬੈਂਗਲੁਰੂ ਵਿਚ ਆਰਟ ਆਫ਼ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿਚ ਹਿੱਸਾ ਲਿਆ। ਤਮਿਲਨਾਡੂ ਵਿਚ ਤਮਿਲਗਾ ਵੇਤਰੀ ਕੜਗਮ ਦੇ ਸੰਸਥਾਪਕ ਸੀ ਜੋਜ਼ਫ ਵਿਜੇ ਨੇ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਆਸਾਮ ਤੋਂ ਸੀਨੀਅਰ ਬੀਜੇਪੀ ਨੇਤਾ ਡਾਕਟਰ ਹਿਮੰਤ ਬਿਸਵ ਸ਼ਰਮਾ ਨੂੰ ਪਾਰਟੀ ਵਿਧਾਇਕ ਦਲ ਦੇ ਨਾਲ ਨਾਲ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।

0: ਇਸ ਦੇ ਨਾਲ ਹੀ ਪ੍ਰੋਗਰਾਮ ਸਰਫਰੋਸ਼ ਖਤਮ ਕਰਨ ਦੀ ਮੈਨੂੰ ਤੇ ਰਣਜੀਤ ਨੂੰ ਦਿਓ ਇਜਾਜ਼ਤ। ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾ ਹਰਟਸ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਦੁਪਹਿਰ ਦੇ 2:15 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਉਸ ਲਈ ਕੁਛ ਪਲ ਕਰੋ ਉਡੀਕ।
1: ਨਮਸਕਾਰ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਵੀ ਤੁਸੀਂ ਸਾਨੂੰ ਨਾਲੋ ਨਾਲ ਸੁਣ ਸਕਦੇ ਹੋ। ਸਵਾ ਮਿਲਾ ਉਹ ਦੁਪਹਿਰ ਦੇ 2:30 ਵੱਜ ਰਹੇ ਨੇ ਤੇ ਹੁਣ ਪੇਸ਼ ਹੈ ਸਾਡਾ ਰੋਜ਼ਾਨਾ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ। ਇਹ ਲਾਈਵ ਫੋਨਿੰਗ ਪ੍ਰੋਗਰਾਮ ਹੈ। ਜਿਵੇਂ ਤੁਹਾਨੂੰ ਪਤਾ ਹੈ ਅੱਜ ਦਾ ਸਾਡਾ ਵਿਸ਼ਾ ਹੈ ਖੁੱਲ੍ਹੀਆਂ ਗੱਲਾਂ, ਮੀਨਸ ਅਸੀਂ ਕਿਸੇ ਵੀ ਵਿਸ਼ੇ ਤੇ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਸਾਡੇ ਸਟੂਡੀਓ ਦਾ ਨੰਬਰ ਨੋਟ ਕਰੋ, 0175-2484-94। ਇਸ ਫੋਨ 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਤੇ ਆਪਣੇ ਆਪਣੇ ਵਿਸ਼ੇ 'ਤੇ ਸਾਡੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ। ਪਰ ਸਾਡੀਆਂ ਹਿਦਾਇਤਾਂ ਦਾ ਵੀ ਧਿਆਨ ਰੱਖਣਾ ਹੈ, ਜਿਨ੍ਹਾਂ ਨੇ ਫੋਨ ਕਾਲ ਸਾਨੂੰ ਕਰ ਲਏ ਆ ਉਹ ਹਫ਼ਤੇ ਬਾਅਦ ਹੀ ਸਾਨੂੰ ਫੋਨ ਕਰਨ ਤਾਂ ਜੋ ਅਗਲੇ ਸ਼ਰੋਤਾ ਸਾਡੇ ਨਾਲ ਜੁੜ ਸਕਣ। ਜਦ ਤੱਕ ਤੁਹਾਡੇ ਫੋਨ ਕਾਲ ਸਾਡੇ ਤੱਕ ਆਉਂਦੇ ਨੇ ਉਦੋਂ ਤੱਕ ਅਸੀਂ ਸੁਣ ਲੈਂਦੇ ਹਾਂ ਗੀਤ।

0: ਹੈਲੋ, ਸਾਡੇ ਨਾਲ ਇੱਕ ਕਾਲਰ ਲਾਈਨ ਤੇ ਜੁੜੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਮੈਂ ਅੰਬਰਪਾਲ ਕੌਰ ਜੀ, ਪਟਿਆਲਾ ਮਾਡਲ ਟਾਊਨ ਜੀ। ਮੇਰੀ ਪਹਿਲੀ ਤਰੀਕ ਆ ਗਈ ਪਿਛਲੀ
0: ਠੀਕ ਹੈ
1: ਕਾਲ।
0: ਜੀ, ਧੰਨਵਾਦ ਜੀ ਤੁਹਾਡਾ ਹਿਦਾਇਤਾਂ ਨੂੰ ਫੋਲੋ ਕਰਨ ਲਈ ਤੇ ਸਾਨੂੰ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਹਾਂਜੀ ਹਾਂਜੀ
0: ਹਾਂਜੀ, ਕੀ ਗੱਲ ਕਰਨਾ ਚਾਹੋਗੇ?
1: ਜੇ ਕੋਈ ਵਾਰ ਵਿਚਾਰ ਵੀ ਚਲੋ ਵੱਧ ਘੱਟ ਨਾ ਬੋਲੋ ਜੀ, ਕੁਛ ਸਰਦਾ ਹੈਗੀ ਤਾਂ ਪਾ ਦੋ, ਨਹੀਂ ਚਲ ਹੱਥ ਜੋੜ ਦੋ। ਹੁਣ ਕਈ ਪੰਜ ਚਾਰ ਮਹੀਨੇ ਵਿੱਚ ਨਸ਼ੇੜੀ ਆ ਗਿਆ ਜੀ, ਹੁਣ ਉਹਨੂੰ ਕੀ ਪਾਵੇ ਜੀ?
0: ਹਾਂਜੀ,
1: ਰੱਜ ਕੇ ਨਸ਼ੇੜੀ ਲੱਥ ਲੱਥ ਹੋਇਆ ਪਿਆ ਨਸ਼ੇ ਨਾਲ।
0: ਹਾਂਜੀ ਹਾਂਜੀ,
1: ਦਿੱਤਾ ਨਹੀਂ ਹੈਗਾ ਜੀ ਹੈਗਾ।
0: ਹਾਂਜੀ ਠੀਕ ਹੈ ਜੀ। ਦੇਖੋ, ਸਾਡੇ ਦਰ ਤੇ ਜੋ ਵੀ ਕੋਈ ਮੰਗਣ ਆਉਂਦਾ ਹੈ ਨਾ, ਜੇ ਚਲੋ ਸਾਨੂੰ ਕੋਈ ਲੱਗਦਾ ਵੀ ਕੋਈ ਨਸ਼ੇੜੀ ਹੈ ਕੋਈ ਹੈ ਤਾਂ ਆਪਾਂ ਉਹਨੂੰ ਚਲੋ ਕੁਛ ਨਾ ਪਾਓ, ਕਿਉਂਕਿ ਸਾਨੂੰ ਪਤਾ ਉਹਨੇ ਨਸ਼ੇ ਪੱਤੇ ਹੀ ਕਰਨੇ ਨੇ, ਹੈ ਨਾ?
1: ਹਾਂਜੀ, ਬਤਾਉਣਾ ਮੂੰਹ ਸਿਰ ਭਰੇ ਪਿਆ ਸੀ ਜੀ ਨਸ਼ੇ ਨਾਲ।
0: ਹਾਂਜੀ, ਬਾਕੀ ਅਸੀਂ ਆਪਣੀ ਸ਼ਰਧਾ ਅਨੁਸਾਰ, ਆਪਣੀ ਫਾਈਨੈਂਸ਼ੀਅਲ ਪ੍ਰੋਬਲਮ ਦੇ ਅਨੁਸਾਰ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਪੈਸਿਆਂ ਨਾਲ, ਜਾਂ ਜੇ ਕੁਛ ਖਾਣ ਪੀਣ ਨੂੰ ਦੇ ਸਕਦੇ ਹਾਂ ਤਾਂ ਆਪਾਂ ਉਹ ਵੀ ਦੇ ਸਕਦੇ ਹਾਂ, ਹੈ ਨਾ?
1: ਹਾਂਜੀ ਜੀ, ਮੈਂ ਦਸਰਸ ਦੇ ਪਿਤਾ ਜੀ ਅਜੇ ਸੀਗੇ, ਸ਼ਬਦ ਆ ਜੀ ਅਜੇ ਸਰੋਵੇ ਸਿੱਖਿਆ ਕਾਵੇ।
0: ਹਾਂਜੀ,
1: ਜਦੋਂ ਕੁਛ ਸਾਧੂ ਮਾਤਾ ਉਹਨਾਂ ਦੇ ਘਰ ਵਿੱਚ ਆਇਆ ਜੀ, ਉਹਨਾਂ ਨੇ ਉਹਨੂੰ ਲਿਦ ਲਿਦ ਦਾਨ ਵਿੱਚ ਪਾਤੀ, ਕਹਿੰਦਾ ਵਧੋ ਫੁੱਲੋ।
0: ਹਾਂਜੀ,
1: ਚਲੋ ਲਿਦ ਦਾ ਢੇਰ ਲੱਗਦੇ ਜੀ ਬਹੁਤ ਜ਼ਿਆਦਾ, ਫਿਰ ਕਿਸੇ ਨੇ ਕਿਹਾ ਵੀ ਤੂੰ ਕੁਰਕਰਮ ਕਰ ਕੁਛ ਮਾੜੇ,
0: ਜੀ
1: ਨਿੰਦਿਆ ਚ ਗੁਲੇਗੀ, ਫਿਰ ਘਟਨੀ ਸ਼ੁਰੂ ਹੋਏਗੀ,
0: ਜੀ
1: ਫਿਰ ਘਟਨੀ ਸ਼ੁਰੂ ਹੋ ਗਈ ਜੀ। ਫਿਰ ਵੀ ਬਾਅਦ ਵਿੱਚ ਥੋੜੀ ਜਿਹੀ ਵੱਧ ਗਈ, ਉਸ ਨੂੰ ਖਾਣੀ ਪਈ ਖੀਰ ਵਿੱਚ ਆ ਕੇ
0: ਜੀ।
1: ਹਾਂਜੀ
0: ਠੀਕ ਹੈ, ਅੰਬਰ
1: ਗੁਰਬਾਣੀ ਵਿੱਚ ਆ ਜੀ। ਹਾਂਜੀ
0: ਠੀਕ ਹੈ, ਅੰਬਰਪਾਲ ਕੌਰ ਜੀ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਬਾ ਇੱਕ ਬੇਨਤੀ ਆ ਜੀ, ਬਸ ਜਦੋਂ ਹੈਲੋ ਕਹਿੰਦੇ ਤੁਸੀਂ ਸਰੋਤ ਨੇ ਉਹ ਵੀ ਕਿਹਾ ਰੇਡੀਓ ਬੰਦ ਕਰ ਦੇਣਾ ਚਾਹੀਦਾ ਜੀ।
0: ਠੀਕ ਹੈ ਜੀ।
1: ਹਾਂਜੀ।

0: ਇੱਕ ਕਾਲਰ ਸਾਡੇ ਨਾਲ ਲਾਈਨ ਤੇ ਜੁੜੇ ਆ, ਗੱਲ ਕਰਦੇ ਹਾਂ ਜੀ ਉਹਨਾਂ ਨਾਲ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਲੱਜਾ ਸਿੰਘ ਬੋਲਦਾ ਜੀ, ਗਾਉਂ ਖੁਰਦ ਤੋਂ।
0: ਹਾਂਜੀ ਲੱਜਾ ਸਿੰਘ ਜੀ, ਕੀ ਗੱਲਬਾਤ ਕਰਨਾ ਚਾਹੋਗੇ ਤੁਸੀਂ?
1: ਅੱਜ ਜੀ ਕਰਾਂਗੇ ਜੀ ਨਸ਼ੇ ਬਾਰੇ ਜੀ।
0: ਹਾਂਜੀ
1: ਜੀ, ਨਸ਼ੇ ਬਹੁਤ ਦੁਨੀਆਂ ਚੱਲ ਰਿਹਾ ਕੰਮ ਜੀ ਨਸ਼ਿਆਂ ਦਾ।
0: ਹਾਂਜੀ,
1: ਇਹਨਾਂ ਦਾ ਥੋੜਾ ਜਿਹਾ ਕੰਟਰੋਲ ਆਉਣਾ ਚਾਹੀਦਾ, ਜਿਹੜੇ ਠੇਕੇ ਨੇ ਇਹਨਾਂ ਦਾ ਵੀ ਕੰਟਰੋਲ ਆਉਣਾ ਚਾਹੀਦਾ ਜੀ।
0: ਹਾਂਜੀ,
1: ਦੁਨੀਆ ਬਹੁਤ ਦਾਰੂ ਪੀ ਕੇ ਰਾਹ ਚ ਗਰੇ ਪੈ ਰਹੇ ਨੇ, ਦੱਸੋ ਕੀ ਬਣੂਗਾ ਨਾ ਲੋਕਾਂ ਦਾ
0: ਜੀ।
1: ਵੀ ਨਸ਼ਾ ਬਹੁਤ ਜ਼ਿਆਦਾ ਚੱਲ ਰਿਹਾ
0: ਜੀ,
1: ਕਿਵੇਂ ਬਚੇ ਬੰਦਾ ਨਸ਼ਿਆਂ ਦੇ? ਸਾਰੇ ਪਿੰਡ ਚਾਰ ਪਾਸੇ ਠੇਕੇ ਨੇ, ਦੱਸ ਕਿੱਧਰ ਜਾਵੇ ਬੰਦਾ
0: ਜੀ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਨੂੰ, ਆਪਣੇ ਜੇ ਸਾਡੇ ਘਰ ਦਾ ਕੋਈ ਇਸ ਚੀਜ਼ ਵਿੱਚ ਫਸਿਆ ਹੋਇਆ, ਨਸ਼ੇ ਵਿੱਚ ਜਾਂ ਬੁਰੀ ਸੰਗਤ ਦੇ ਵਿੱਚ ਫਸਿਆ ਹੋਇਆ, ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਦਾ ਮਾਹੌਲ ਠੀਕ ਕਰਨਾ ਚਾਹੀਦਾ ਵੀ ਸਾਡੇ ਘਰ ਤਾਂ ਕੋਈ ਇਹੋ ਜਿਹਾ ਨਹੀਂ ਹੈ, ਹੈ ਨਾ। ਸਾਨੂੰ ਆਪਣੇ ਆਪ ਹੀ ਉਹਨਾਂ ਨੂੰ ਠੀਕ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ। ਬਾਕੀ ਦੇਖੋ, ਸਰਕਾਰ ਨੇ ਬਹੁਤ ਸਾਰੀ ਮੁਹਿੰਮਾਂ ਵੀ ਚਲਾ ਰੱਖੀਆਂ ਨੇ, ਨਸ਼ਾ ਮੁਕਤ ਥਾਂ ਥਾਂ ਤੇ ਨਸ਼ਾ ਛੁਡਾਓ ਕੇਂਦਰ ਵੀ ਹੈਗੇ ਨੇ, ਹੈ ਨਾ, ਅਸੀਂ ਉਹਨਾਂ ਨੂੰ ਉੱਥੇ ਭਰਤੀ ਕਰਾ ਸਕਦੇ ਹਾਂ।
1: ਫਿਰ ਵੀ ਬਹੁਤ ਦੁਨੀਆਂ ਨਸ਼ਾ ਕਰ ਰਹੀ ਹੈ, ਹਟੇ ਨਹੀਂ।
0: ਹਾਂਜੀ,
1: ਕੀ ਬਣੂ ਦੁਨੀਆਂ ਦਾ ਜੀ?
0: ਜੀ
1: ਹਾਂਜੀ,
0: ਦੇਖੋ ਇਹ ਤਾਂ, ਹਾਂਜੀ, ਇਹਦੇ ਨਾਲ ਦੇਖੋ ਮਾਨਸਿਕ ਤਾਂ ਵੀ ਲੋਕਾਂ ਦੀ ਖਰਾਬ ਹੋ ਰਹੀ ਹੈ, ਸਿਹਤ ਵੀ ਖਰਾਬ ਹੋ ਰਹੀ ਹੈ ਨਸ਼ੇ ਨਾਲ,
1: ਬਹੁਤ ਬੁਰਾ ਹਾਲ ਹੋ
0: ਰਿਹਾ। ਹਾਂਜੀ
1: ਦੇਖੋ, ਗੱਭਰੂ ਜਵਾਨ ਮੁੰਡੇ ਕੀ ਕਰੇ, ਕੰਮ ਨਹੀਂ ਹੁੰਦਾ ਕੋਈ, ਇਹਨਾਂ ਦੇ ਨਸ਼ੇ ਤੇ ਖੜੇ ਹੋ ਗਏ
0: ਜੀ। ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਠੀਕ ਹੈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਜਦ ਕੋੜੀ ਚੜਿਆ।

0: ਬੀਜੀਆਂ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
1: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
0: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
1: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
0: ਟੂਟੀ

0: ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
1: ਲਹਿ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
0: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
2: ਪਾਣੀ ਬਚਾਓ, ਧਰਤੀ ਬਚਾਓ।

0: ਸਾਡੇ ਨਾਲ ਜੁੜਨ ਇੱਕ ਕਾਲਰ ਲਾਈਨ ਤੇ ਗੱਲ ਕਰਦੇ ਆ। ਹੈਲੋ
1: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ?
1: ਮੈਂ ਬੋਲ ਰਿਹਾ ਜੀ ਲਖਵੀਰ ਸਿੰਘ ਗਿੱਲ, ਰਤਨ ਨਗਰ ਤੋਂ ਪਟਿਆਲਾ ਸ਼ਹਿਰ।
0: ਠੀਕ ਹੈ ਜੀ ਲਖਵੀਰ ਸਿੰਘ ਜੀ, ਕੀ ਗੱਲ ਕਰਨੀ ਚਾਹੋਗੇ ਤੁਸੀਂ?
1: ਹਾਂਜੀ, ਮੈਂ ਇਹੀ ਗੱਲ ਕਰਨਾ ਚਾਹੁੰਦਾ ਕਿ ਅੱਜ ਕੱਲ ਮਹਿੰਗਾਈ ਬਹੁਤ ਹੋ ਚੁੱਕੀ ਹੈ ਨਾ ਜੀ।
0: ਹਾਂਜੀ,
1: ਤੇ ਹਰ ਇੱਕ ਬੰਦਾ ਚਾਹੁੰਦਾ ਕਿ ਮੇਰੇ ਕੋਲ ਸਾਰੀਆਂ ਸਹੂਲਤਾਂ ਹੋਣ
0: ਜੀ,
1: ਕਰਜ਼ਾ ਚੱਕਦਾ ਤੇ ਜਮਾਉਂਦਾ। ਤੇ ਕਰਜ਼ਾ ਬਾਰੇ ਕਹਿਣਾ ਚਾਹੁੰਦਾ ਕਿ ਕਰਜ਼ਾ ਓਨਾ ਕੁ ਲੈਣਾ ਚਾਹੀਦਾ ਜਿੰਨੀ ਕੁ ਸਾਡੇ ਕੋਲ ਇੰਡਸਟਰੀ ਹੁੰਦੀ ਹੈ
0: ਜੀ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਆਪਣੀ ਪਹੁੰਚ ਦੇ ਮੁਤਾਬਿਕ ਹੀ ਸਾਨੂੰ ਆਪਣਾ ਖਰਚਾ ਕਰਨਾ ਚਾਹੀਦਾ ਹੈ।
1: ਹਾਂਜੀ
0: ਜੀ,
1: ਤੇ ਅਸੀਂ ਰਿਸੋ ਰੀਸ ਤੇ ਵੱਧ ਲੈ ਲੈ ਲੈਂਦੇ ਹਾਂ ਸਮਾਨ ਕਈ ਵਾਰੀ
0: ਜੀ,
1: ਫਿਰ ਟੈਂਸ਼ਨ ਵੱਧ ਜਾਂਦੀ ਦਿਮਾਗ ਤੇ ਬੰਦੇ ਦੇ ਬਹੁਤ ਜ਼ਿਆਦਾ
0: ਜੀ,
1: ਮੋੜਨਾ ਮੁਸ਼ਕਿਲ ਹੋ ਜਾਂਦੀ ਹੈ ਜੀ ਉਸ ਟਾਈਮ
0: ਜੀ। ਓਨਾ ਹੀ ਖਰਚਾ ਕਰੋ ਜਿੰਨੀ ਸਾਡੀ ਪਹੁੰਚ ਹੈ, ਜਿੰਨੀ ਸਾਡੀ ਜੇਬ ਸਾਨੂੰ ਇਜਾਜ਼ਤ ਦਿੰਦੀ ਹੈ।
1: ਹਾਂ ਜੀ।

0: ਉਨੀ ਹੋਣੀ ਚਾਹੀਦੀ
1: ਜੀ,
0: ਹਿਸਾਬ ਨਾਲ ਰੱਖਣਾ ਚਾਹੀਦਾ ਆਪਣਾ ਬਜਟ
1: ਜੀ। ਇਹ ਉਹੀ ਹੋ ਸਕਦਾ ਹੈ, ਉਦੋਂ ਹੀ ਹੋ ਸਕਦਾ ਜਦ ਅਸੀਂ ਆਪਣੇ ਮਨ ਤੇ ਕੰਟਰੋਲ ਰੱਖੀਏ, ਅਸੀਂ ਆਪਣੇ ਮਨ ਨੂੰ ਭਟਕਾਈਏ ਨਾ ਵੀ ਉਹਨੇ ਇਹ ਚੀਜ਼ ਲੈ ਲਈ ਤਾਂ ਮੈਂ ਵੀ ਲੈਣੀ ਹੈ, ਉਹਨੇ ਇਹ ਪਹਿ ਲਿਆ ਤੇ ਮੈਂ ਵੀ ਇਹੀ ਪਾਣਾ।
0: ਹਾਂਜੀ ਹਾਂਜੀ, ਜਦ ਲੋੜ ਹੁੰਦੀ ਹੈ ਕੁਐਸਚਨ ਹੁੰਦੀ ਹੈ ਉਸ ਟਾਈਮ ਲੈ ਲਓ ਤੁਸੀਂ ਪਹਿਲਾਂ ਨਾ ਸਟੈਪ
1: ਜੀ ਜੀ।
0: ਹਾਂਜੀ
1: ਠੀਕ ਹੈ ਲਖਵੀਰ ਸਿੰਘ ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਓਕੇ ਮੈਡਮ, ਥੈਂਕ ਯੂ।

0: हेलो हेलो
1: हेलो
0: हेलो। हाँ जी, कौन बोल रहे हैं?
1: हेलो
0: हाँ जी, सत श्री अकाल जी, अपना नाम दस दो। अच्छा, हाँ जी, ਸਾਡੇ ਫੋਨ ਦੀ ਖਰਾਬੀ ਕਰਕੇ ਸਾਨੂੰ ਆਵਾਜ਼ ਉਹਨਾਂ ਦੀ ਸਾਡੇ ਤੱਕ ਪਹੁੰਚ ਨਹੀਂ ਰਹੀ ਹੈ, ਇਸ ਕਰਕੇ ਅਸੀਂ ਮਾਫੀ ਚਾਹੁੰਦੇ ਹਾਂ।

0: हेलो।
1: ਸਤਿ ਸ਼੍ਰੀ ਅਕਾਲ ਭਾਈ ਰਣਜੀਤ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਭਾਈ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਭਾਈ ਜੀ ਦਾ।
0: ਠੀਕ ਹੈ ਜੀ, ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੀ ਗੱਲ ਕਰਨੀ ਚਾਹੋਗੇ?
1: ਭਾਈ ਅੱਜ ਮਾਂ ਦਿਵਸ ਹੈ।
0: ਹਾਂਜੀ, ਮਾਂ ਦਿਵਸ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
1: ਧੰਨਵਾਦ ਭਾਈ। ਇੱਕ ਮਾਂ ਬਹੁਤ ਵੱਡੀ ਅਮਾਨਤ ਹੈ ਆਪਣੇ ਕੋਲੇ, ਜਿਹਦੇ ਕੋਲੇ ਹੁੰਦੀ ਹੈ ਤੇ ਉਸਨੂੰ ਪਤਾ ਹੁੰਦਾ, ਜਿਹਦੀ ਜਾਵੜ ਦੀ ਉਹਨੂੰ ਦੁੱਖ ਦਾ ਪਤਾ ਹੁੰਦਾ।
0: ਜੀ, ਮਾਵਾਂ ਠੰਡੀਆਂ ਛਾਵਾਂ,
1: ਮਾਵਾਂ ਠੰਡੀਆਂ ਛਾਵਾਂ। ਛਾਵਾਂ ਕੌਣ ਭਰੇ ਮਾਂ ਤੋਂ ਬਿਨਾ ਭਾਈ?
0: ਜੀ
1: ਬੱਚਿਆਂ ਦਾ ਰੋਲ ਬਹੁਤ ਜ਼ਿਆਦਾ ਉਹ ਹੋ ਜਾਂਦਾ
0: ਜੀ,
1: ਤੇ ਮਾਵਾਂ ਨੂੰ ਸਭ ਨੂੰ ਪਰਮਾਤਮਾ ਤੰਦਰੁਸਤੀ ਰੱਖੇ
0: ਜੀ,
1: ਤੇ ਚੜ੍ਹਦੀ ਕਲਾ ਚ ਰੱਖੇ
0: ਜੀ।
1: ਮਾਂ ਦਿਵਸ ਭਾਈ ਮੁਬਾਰਕ ਸਾਰੇ ਦੇਸ਼ ਵਾਸਤੇ। ਇਹਨਾਂ ਨੂੰ ਮਾਂ ਦੀ ਸੇਵਾ ਕਰਨੀ ਚਾਹੀਦੀ ਹੈ, ਮਾਂ ਦਾ ਕਹਿਣਾ ਮੰਨਣਾ ਚਾਹੀਦਾ
0: ਜੀ।
1: ਮਾਂ ਇੱਕ ਦੂਜਾ ਰੱਬ ਹੈ
0: ਜੀ
1: ਜੀ। ਇੱਕ ਬਾਕੀ ਨਸ਼ੇ ਤੇ ਥੋੜੀ ਜਿਹੀ ਗੱਲ ਕਰ ਲੈਣੀ ਜੀ।
0: ਹਾਂਜੀ,
1: ਨਸ਼ਾ ਇੱਕ ਐਡੀ ਭੈੜੀ ਲੱਤ ਲੱਗਦੀ ਹੈ ਜੀ, ਇਹ ਕੁਛ ਖਾਸ ਕਰਕੇ ਜ਼ਿਆਦਾ ਬੇਰੁਜ਼ਗਾਰੀ ਕਰਕੇ ਜੀ।
0: ਹਾਂਜੀ, ਬੇਰੋਜ਼ਗਾਰੀ ਕਰਕੇ। ਹਾਂਜੀ,
1: ਜਦੋਂ ਬੰਦਾ ਬੇਰੁਜ਼ਗਾਰ ਹੋ ਗਿਆ ਕੋਈ ਬੱਚਾ,
0: ਹਾਂਜੀ,
1: ਉਹ ਮਾੜੀ ਲੈਣ ਚ ਪੈ ਜਾਂਦਾ।
0: ਹਾਂਜੀ,
1: ਜੇ ਆਪਦੇ ਕਿਸੇ ਕੰਮ ਚ ਉਲਝਿਆ ਹੋਵੇ, ਕੋਈ ਉਹਦਾ ਧੰਦਾ ਹੋਵੇ, ਚਾਹੇ ਆਪਦਾ ਤੋਰਿਆ ਹੋਵੇ, ਆਪਦਾ ਤੁਰ ਨਹੀਂ ਪਹੁੰਚਣੀ, ਕੋਈ ਨੌਕਰੀ ਨਹੀਂ ਦਿੰਦੀ
0: ਜੀ,
1: ਉਹ ਤਾਂ ਕਰਕੇ ਉਹ ਪੁੱਠੇ
0: ਅੱਜ ਕੱਲ ਇਹ ਵੀ ਹੈ ਨਾ, ਅੱਜ ਕੱਲ ਹਾਂਜੀ, ਅੱਜ ਕੱਲ ਬੱਚੇ ਕੁਝ ਛੋਟਾ ਮੋਟਾ ਕੰਮ ਵੀ ਨਹੀਂ ਕਰਨਾ ਚਾਹੁੰਦੇ।
1: ਹਾਂਜੀ, ਸ਼ੋਅ ਤਾਂ ਨਹੀਂ ਕਰਨਾ
0: ਚਾਹੁੰਦੇ, ਵਿਹਲਾ ਬਹਿਣਾ। ਹਾਂਜੀ
1: ਹੋਵੇ,
0: ਹਾਂਜੀ, ਵਿਹਲਾ ਬਹਿਣਾ ਜ਼ਿਆਦਾ ਪਸੰਦ ਕਰਦੇ ਨੇ,
1: ਵਿਹਲੇ ਬਹਿਣਾ, ਫਿਰ ਉਹ ਜੀ ਮਾੜੀ ਸੰਗਤ,
0: ਇਸੇ ਲਈ ਮਾੜੀ ਸੰਗਤ ਚ ਪੈਂਦੇ ਆ। ਹਾਂਜੀ, ਪਰ ਇਹਦੇ ਵਿੱਚ ਦੇਖੋ ਪਰਿਵਾਰ ਦਾ ਵੀ ਬਹੁਤ ਬੜਾ ਰੋਲ ਹੁੰਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਹਾਂ, ਸਹੀ ਰਸਤੇ ਤੇ ਪਾ ਸਕਦੇ ਹਾਂ, ਹੈ ਨਾ।
1: ਇਹ ਜਦੋਂ ਬੱਚਾ ਕਹਿਣੇ ਚੋਂ ਬਾਹਰ ਹੋ ਜੇ ਨਾ ਜੀ, ਉਹ ਮਾਂ ਪਿਓ ਦੇ ਬਸ ਚੋਂ ਵੀ ਗੱਲ ਨਿਕਲ ਜਾਂਦੀ ਹੈ
0: ਜੀ,
1: ਫਿਰ ਉਹ ਕਿਉਂ ਆਇਆ ਨਾ, ਫਿਰ ਉਹ ਜਦੋਂ ਘਰ ਚ ਕਲੇਸ਼ ਰਹਿੰਦਾ, 24 ਘੰਟੇ ਕਲੇਸ਼ ਰਹਿੰਦਾ, ਫਿਰ ਉਹ
0: ਜੀ
1: ਬਹੁਤ ਦੁੱਖ ਵਾਲੀ ਗੱਲ ਹੋ ਜਾਂਦੀ ਹੈ। ਇਹ ਤਾਂ ਅਸਲ ਦੇ ਵਿੱਚ ਨਾ ਜੀ, ਸਰਕਾਰ ਹੀ ਕੋਈ ਗੌਰ ਕਰੇ, ਸਰਕਾਰ ਤੋਂ ਵੀ ਵੱਧ ਤੋਂ ਬਾਹਰ ਹੈ, ਬਸ ਆਪ ਹੀ ਸਮਝਣ ਬੱਚੇ।
0: ਸਰਕਾਰਾਂ ਨੇ ਦੇਖੋ ਮੁਹਿੰਮ ਚਲਾ ਰੱਖੀ ਹੈ, ਨਸ਼ਾ ਮੁਕਤੀ ਕੇਂਦਰ ਖੋਲੇ ਹੋਏ ਹੈ, ਅਸੀਂ ਉੱਥੇ ਭਰਤੀ ਕਰਾ ਸਕਦੇ ਹਾਂ। ਹਾਂਜੀ,
1: ਗੋਲੀਆਂ ਦਿੰਦੇ ਆ ਜੀ, ਉਹ ਗੋਲੀਆਂ ਚ ਵੀ ਨਸ਼ਾ ਹੀ ਹੈ ਜੀ, ਜਿਹਨਾਂ ਦਿੰਦੇ ਆ ਜੀਵ ਜੂ ਵਾਲੀ ਗੋਲੀ ਕਹਿੰਦੇ ਆ।
0: ਹਾਂਜੀ,
1: ਕੀ ਤਾਂ ਨਸ਼ੇ, ਨਸ਼ਾ ਤਾਂ ਨਸ਼ੇ ਨੂੰ ਰੋਕਣ ਵਾਸਤੇ ਤਾਂ ਜੀ ਕੋਈ ਹੱਲ ਨੀਗਾ
0: ਜੀ।

ਇਸ ਕੀਰਤਨ ਵਾਲੀ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ ਅਤੇ ਨਾਲ ਹੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਅੱਜ ਫੋਨ ਕਾਲ ਕੀਤੇ ਨੇ ਉਹ ਕਿਰਪਾ ਕਰਕੇ 7 ਦਿਨ ਬਾਅਦ ਹੀ ਸਾਨੂੰ ਫੋਨ ਕਰਨ ਤਾਂ ਜੋ ਨਵੇਂ ਸ਼ਰੋਤਾ ਸਾਡੇ ਨਾਲ ਜੁੜ ਸਕਣ।

ਐਫਐਮ ਬੈਂਡ 100.2 ਮੈਗਾਹਰਟਸ ਤੇ ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ ਸਮਾਂ ਮਿਲਾਓ ਦੁਪਹਿਰ ਦੇ 3 ਵਜ ਰਹੇ ਨੇ। ਹੁਣ ਤੋਂ ਤੁਸੀਂ 3 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।

ਹੁਣੇ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 5 ਵੱਜ ਚੁੱਕੇ ਨੇ। ਆਓ ਸਾਂਝੀਆਂ ਕਰਦੇ ਹਾਂ ਸੁਰਖੀਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ 'ਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਸ਼੍ਰੀ ਮੋਦੀ ਨੇ ਅੱਜ ਸਵੇਰੇ ਬੈਂਗਲੁਰੂ ਵਿੱਚ ਆਰਟ ਆਫ ਲਿਵਿੰਗ ਦੇ 45ਵੇਂ ਵਰੇਗੰਢ ਸਮਾਰੋਹ ਵਿੱਚ ਹਿੱਸਾ ਲਿਆ। ਤਾਮਿਲਨਾਡੂ ਵਿੱਚ ਤਮਿਲਗਾ ਵੇਤਰੀ ਕੜਗਮ ਦੇ ਸੰਸਥਾਪਕ ਸੀ ਜੋਸਫ ਵਿਜੇ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅਸਾਮ 'ਚ ਸੀਨੀਅਰ ਬੀਜੇਪੀ ਨੇਤਾ ਡਾਕਟਰ ਹਿਮੰਤ ਬਿਸਵਾ ਸ਼ਰਮਾ ਨੂੰ ਪਾਰਟੀ ਵਿਧਾਇਕ ਦਲ ਦੇ ਨਾਲ ਨਾਲ NDA ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਦਾ ਇਨਫੋਰਸਮੈਂਟ ਡਾਇਰੈਕਟੋਰੇਟ ED ਨੂੰ 7 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੀਬਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਲਈ ਰਾਸ਼ਨ ਕਿੱਟ ਵੰਡ ਕੇ ਮੇਰੀ ਰਸੋਈ ਸਕੀਮ ਦੀ ਸ਼ੁਰੂਆਤ ਕੀਤੀ। ਪੰਜਾਬ 'ਚ ਖਰੀਦਤ ਦੌਰਾਨ ਕਣਕ ਦੀ ਆਮਦ ਅਤੇ ਖਰੀਦ ਦੋਵਾਂ ਪੱਖੋਂ 1.22 ਲੱਖ ਮੈਟ੍ਰਿਕ ਟਨ ਦਾ ਅੰਕੜਾ ਪਾਰ ਕਰ ਗਿਆ ਹੈ। ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੂਬੇ ਭਰ ਵਿੱਚ ਕੱਲ੍ਹ ਲਾਈ ਗਈ ਦੂਸਰੀ ਰਾਸ਼ਟਰੀ ਲੋਕ ਅਦਾਲਤ ਰਾਹੀਂ 4,68,633 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ। ਤੀਰ ਅੰਦਾਜ਼ੀ ਵਿੱਚ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਅੱਜ ਸੰਘਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ 7:30 ਵਜੇ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਹ ਸਨ ਸੁਰਖੀਆਂ। FM ਬੈਂਡ 100.2 MHz 'ਤੇ ਲਾਈਵ

0: ਸਟ੍ਰੀਮ ਜਰੀਆ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਨਿਊਜ਼ ਔਨ AIR ਐਪ 'ਤੇ ਸੁਣ ਰਹੇ ਹੋ। ਪੇਸ਼ ਕਰ ਰਹੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅੱਜ ਦੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੈ ਤੁਹਾਡਾ ਆਪਣਾ ਮੇਜ਼ਬਾਨ ਅਰਪਿੰਦਰ ਖਹਿਰਾ ਅਤੇ ਮੇਰੇ ਨਾਲ ਨੇ ਤਰਨਜੀਤ ਕੌਰ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਮੈਡਮ ਸਾਡੇ ਇਸ ਖੂਬਸੂਰਤ ਪ੍ਰੋਗਰਾਮ ਦੇ ਵਿੱਚ।
1: ਹਾਂਜੀ, ਥੈਂਕ ਯੂ ਜੀ, ਧੰਨਵਾਦ।
0: ਜਿਵੇਂ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ 'ਚੋਂ ਗੱਲ, ਇਸ ਦਾ ਨਾਮ ਹੈ, ਇੱਕ ਵਿਸ਼ਾ ਲੈਂਦੇ ਹਾਂ, ਅੱਜ ਕਿਸ ਵਿਸ਼ੇ 'ਤੇ ਗੱਲ ਕਰਨੀ ਹੈ
1: ਜੀ? ਹਰਪਿੰਦਰ ਜੀ, ਅੱਜ ਅਸੀਂ ਆਪਣੇ ਸੁਣਨ ਵਾਲਿਆਂ ਨੂੰ, ਆਕਾਸ਼ਵਾਣੀ ਸੁਣਨ ਵਾਲਿਆਂ ਨੂੰ ਦੱਸਾਂਗੇ ਉਹਨਾਂ ਚੀਜ਼ਾਂ ਵਾਲੇ, ਉਹਨਾਂ ਵਿਰਾਸਤੀ ਚੀਜ਼ਾਂ ਵਾਲੇ ਜਿਨ੍ਹਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ
0: ਜੀ।
1: ਸਾਨੂੰ ਤਾਂ ਸ਼ਾਇਦ ਕੁਛ ਹੱਦ ਤੱਕ ਆਹ ਚੀਜ਼ਾਂ ਦਾ ਪਤਾ ਵੀ ਹੈ, ਪਰ ਸਾਡੀ ਆਉਣ ਵਾਲੀ ਪੌਦ ਨੂੰ, ਸਾਡੀ ਜਨਰੇਸ਼ਨ ਨੂੰ ਆਹ ਚੀਜ਼ਾਂ ਦਾ ਨਹੀਂ ਪਤਾ
0: ਜੀ।
1: ਸੋ ਅਸੀਂ ਅੱਜ ਗੱਲ ਕਰਾਂਗੇ ਜਿਹੜੀਆਂ ਕਿ ਚੀਜ਼ਾਂ ਸਾਡੀ ਯਾਦਾਂ ਦੇ ਪਿਟਾਰੇ ਤੋਂ ਸਿੱਧਾ ਸਾਡੀ ਰਸੋਈਆਂ ਵੱਲ ਜਾਂਦੀਆਂ ਨੇ, ਜਿਨ੍ਹਾਂ ਨੂੰ ਸਾਡੀ ਦਾਦੀਆਂ, ਸਾਡੀ ਨਾਨੀਆਂ, ਇੱਥੋਂ ਤੱਕ ਕਿ ਸਾਡੀ ਮਾਵਾਂ ਨੇ ਵੀ ਵਰਤਿਆ।
0: ਤੁਸੀਂ ਬੜਾ ਇੱਕ ਸਸਪੈਂਸ ਕ੍ਰੀਏਟ ਕਰਤਾ, ਵਿਸ਼ਾ ਨਹੀਂ ਦੱਸਿਆ ਜੀ, ਸਿੱਧਾ ਮੈਨੂੰ ਲੱਗਦਾ ਤੁਸੀਂ ਖਾਣ ਪੀਣ ਵੱਲ।
1: ਮੈਂ ਦੱਸਣ ਜਾ ਰਹੀ ਹਾਂ ਤੁਹਾਨੂੰ ਹੁਣ। ਹਾਂਜੀ, ਅਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਬਾਰੇ।
0: ਪਿੱਤਲ ਦੇ ਭਾਂਡੇ, ਵਾਹ ਜੀ ਵਾਹ। ਦੇਖੋ, ਵੈਸੇ ਤਾਂ ਮੈਡਮ ਜਿਹੜਾ ਤੁਸੀਂ ਵਿਸ਼ਾ ਬੜਾ ਖੂਬਸੂਰਤ ਜਿਹੜਾ ਹੈਗਾ ਉਸਨੂੰ ਇਸ ਪ੍ਰੋਗਰਾਮ ਦੇ ਵਿੱਚ ਲਿਆ। ਵੈਸੇ ਪਿੱਤਲ ਬਹੁਤ ਮਹਿੰਗਾ ਹੋ ਗਿਆ, ਕਹਿੰਦੇ ਸੋਨੇ ਨਾਲੋਂ ਵੀ ਮਹਿੰਗਾ,
1: ਪਰ ਇਹਦੇ ਗੁਣ ਵੀ ਦੇਖੋ, ਹੈ ਨਾ। ਬਹੁਤ ਸਮੇਂ ਤੋਂ ਇਹ ਅਲੋਪ ਹੋ ਗਈ ਸੀ ਇਹ ਚੀਜ਼, ਅਸੀਂ ਨਹੀਂ ਯੂਜ਼ ਕਰ ਰਹੇ ਸੀ। ਪਰ
0: ਮੈਨੂੰ ਤੁਹਾਡਾ ਵਿਸ਼ਾ ਜਦੋਂ ਤੁਸੀਂ ਦੱਸਿਆ ਨਾ, ਸਾਡੇ ਘਰੇ ਇੱਕ ਪ੍ਰਾਂਤ ਪਈ ਹੈ ਜੀ ਪਿੱਤਲ ਦੀ, ਅਤੇ ਉਹ ਸਾਡੀ ਦਾਦੀ ਵੇਲੇ ਦੀ ਹੁੰਦੀ ਸੀ, ਬਹੁਤ ਵੱਡੀ ਪ੍ਰਾਂਤ ਆ, ਉੱਥੇ 'ਚ ਆਟਾ ਗੁੰਨਦੇ ਸੀ।
1: ਅਸੀਂ ਹੁਣ ਤੱਕ ਯੂਜ਼ ਕਰ ਰਹੇ ਹਾਂ ਪ੍ਰਾਂਤ, ਅਸੀਂ ਉਹਦੇ ਵਿੱਚ ਹੀ ਆਟਾ ਗੁੰਨਦੇ ਹਾਂ।
0: ਅੱਛਾ, ਅੱਜ ਅਸੀਂ ਇਸ ਵਿਸ਼ੇ 'ਤੇ ਗੱਲ ਕਰਨੀ, ਜਿਹੜੇ ਪਿੱਤਲ ਦੇ ਭਾਂਡੇ ਸਾਡੇ ਘਰਾਂ 'ਚੋਂ ਅਲੋਪ ਹੋ ਕੇ, ਕਈਆਂ ਨੇ ਤਾਂ ਉਹਨਾਂ ਨੂੰ ਵੇਚਤਾ ਪਿੱਤਲ ਨੂੰ, ਪਰ ਕਈ ਘਰਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਹੈ ਵਿਰਾਸਤੀ,
1: ਤੇ ਹੁਣ ਦੁਬਾਰਾ ਤੋਂ ਵਰਤੋਂ ਵਿੱਚ ਆ ਰਹੇ ਨੇ।
0: ਜੀ ਜੀ, ਵਾਹ ਜੀ, ਬਹੁਤ ਖੂਬਸੂਰਤ।
1: ਹਾਂਜੀ,
0: ਜਿਹੜਾ ਟੌਪਿਕ ਹੈ, ਵਿਸ਼ਾ ਹੈ, ਅਸੀਂ ਇਸ ਵਿਸ਼ੇ 'ਤੇ ਗੱਲ ਕਰਾਂਗੇ।
1: ਸਾਡਾ ਵਿਰਾਸਤੀ ਹਿੱਸਾ ਹੈ। ਦੇਖੋ, ਇਹਦੇ ਵਿੱਚ ਪਹਿਲਾਂ ਖਾਣਾ ਬਣਦਾ ਸੀਗਾ, ਅਤੇ ਉਸ ਟਾਈਮ ਲੋਕਾਂ ਦੀ ਸਿਹਤ ਵੀ ਵਧੀਆ ਰਹਿੰਦੀ ਸੀਗੀ।
0: ਇੱਕ ਨਾ ਤੁਸੀਂ ਜਿਸ ਤਰ੍ਹਾਂ ਮੈਡਮ ਦੱਸਿਆ ਪਿੱਤਲ ਦਾ ਭਾਂਡਾ, ਜਦੋਂ ਅਸੀਂ ਜਿਹੜੇ ਬਰਤਨ ਨੇ ਸਾਡੀ ਰਸੋਈ ਦੇ ਵਿੱਚ ਵਰਤਦੇ ਹਾਂ ਨਾ, ਤਾਂ ਕਈ ਜਿਹੜੀਆਂ ਧਾਤਾਂ ਨੇ ਅਸੀਂ ਉਹਨਾਂ ਨੂੰ ਵਰਤਦੇ ਹਾਂ। ਲੋਹਾ ਹੋ ਗਿਆ, ਸਰਬਲੋਹ ਹੋ ਗਿਆ, ਪਿੱਤਲ ਹੋ ਗਿਆ, ਐਲਮੀਨੀਅਮ ਹੋ ਗਿਆ। ਜਿਹੜਾ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਉਹ ਲੱਗਦਾ ਸਟੀਲ ਹੈ। ਜਿਹੜਾ ਸਟੀਲ ਅਤੇ ਅਲਮੀਨੀਅਮ ਆ, ਜੇ ਅਸੀਂ ਜਿਹੜੇ ਇਹਦੇ ਮਾਹਰ ਨੇ ਧਾਤਾਂ ਦੇ, ਉਹ ਕਹਿੰਦੇ ਵੀ ਜਿਹੜਾ ਅਲਮੀਨੀਅਮ ਆ, ਜਦੋਂ ਤੁਸੀਂ ਉਸਨੂੰ ਲਗਾਤਾਰ ਵਰਤਦੇ ਹੋ, ਉਹਦੀ ਧਾਤ ਖੁਰਦੀ ਬਹੁਤ ਜਲਦੀ
1: ਹੈ ਜੀ।
0: ਇਟ ਮੀਨਸ ਉਹ ਸਾਡੇ ਅੰਦਰ ਸਰੀਰ ਦੇ ਵੀ ਜਾਂਦੀ ਹੋ, ਨੁਕਸਾਨ ਵੀ ਕਰਦੀ ਹੈ। ਜਿਹੜੀ ਪਿੱਤਲ ਹੈ ਉਹ ਬਹੁਤ ਹੀ ਇੱਕ ਅੱਛੀ ਫਾਇਦੇਮੰਦ ਹੈ। ਹਾਂਜੀ, ਵਿਸ਼ੇ 'ਤੇ ਆਪਾਂ ਗੱਲਬਾਤ ਵੀ ਕਰਾਂਗੇ ਮੈਡਮ, ਅਤੇ ਨਾਲ ਨਾਲ ਅਸੀਂ ਗੀਤ ਸੰਗੀਤ ਵੀ ਸੁਣਵਾਵਾਂਗੇ ਸਾਡੇ ਸੁਣਨ ਵਾਲੇ ਸਾਰੇ ਦੋਸਤਾਂ ਨੂੰ। ਅਤੇ ਇਹਦੇ ਆਪਾਂ ਫਾਇਦੇ ਕੀ ਨੇ, ਨੁਕਸਾਨ ਕੀ ਨੇ, ਇਹ ਵਿਰਾਸਤੀ ਜਿਹੜੀਆਂ ਚੀਜ਼ਾਂ ਅਲੋਪ ਹੋ ਰਹੀਆਂ ਨੇ ਸਾਡੇ ਇਸ ਪੰਜਾਬ ਦੇ ਖਿੱਤੇ ਦੇ ਵਿੱਚੋਂ, ਮਤਲਬ ਪੰਜਾਬ ਨੂੰ ਮੈਨੂੰ ਲੱਗਦਾ ਵੱਖ ਵੱਖ ਥਾਵਾਂ 'ਤੇ ਵੀ ਹੋਰ ਵੀ ਥਾਵਾਂ 'ਤੇ ਹੋ ਸਕਦਾ, ਪਰ ਪੰਜਾਬ ਦੇ ਵਿੱਚ ਵੀ ਜੇ ਗੱਲ ਕਰੀਏ, ਜਿਹੜਾ ਮਾਲਵਾ ਖੇਤਰ ਹੈ ਸਾਡਾ
1: ਜੀ,
0: ਉੱਥੇ ਹਜੇ ਵੀ ਪਿੱਤਲ ਦੀ ਥਾਂ 'ਤੇ ਮਿੱਟੀ ਦੇ ਭਾਂਡੇ ਵੀ ਵਰਤਦੇ ਨੇ
1: ਜੀ।
0: ਅਤੇ ਪਹਿਲਾਂ ਆਪਾਂ ਗਾਣਾ ਸੁਣਦੇ ਹਾਂ, ਇੱਕ
1: ਜੀ
0: ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਇੱਕ ਸਾਡੇ ਮਾਲਵੇ ਦੇ ਨਾਲ ਸੰਬੰਧਿਤ ਬਹੁਤ ਹੀ ਖੂਬਸੂਰਤ ਸੱਜਣ ਅਦੀਬ ਅਤੇ ਸਾਥੀਆਂ ਦਾ, ਫਿਰ ਕਰਾਂਗੇ ਗੱਲਬਾਤ ਇਸੇ ਵਿਸ਼ੇ 'ਤੇ।

0: हेलो
1: राजेश जी, मैं पुलिस थाने से बोल रहा हूँ।
0: फिर से? अरे
2: आप डिजिटल अरेस्ट में हो, दूसरे कमरे में जाइए। अकेले आपके पार्सल में ड्रग्स मिले हैं, लंबे जाएंगे।
3: 10 लाख दीजिए, बच जाएंगे।
0: सर इतने कहाँ से?
3: एक लिंक भेजा है, अभी प्रोसेसिंग के लिए
2: 2 लाख भेजिए, बाकी बाद में।
0: 2 लाख
4: क्या हुआ पापा?
0: बेटा ये कह रहे हैं कि मेरे पार्सल में से ड्रग्स मिले हैं। काट दिया।
4: पैनिक मत कीजिए पापा, डिजिटल अरेस्ट जैसा कुछ नहीं होता है, ये सब फ्रॉड है।
0: फ्रॉड?
4: पुलिस, बैंक, RBI इत्यादि के नाम से आने वाले साइबर अपराधियों के फोन या वीडियो कॉल से सावधान रहें, उन्हें कोई पैसे ना भेजें और तुरंत पुलिस में रिपोर्ट करें। अगर समझदारी नहीं दिखाओगे
0: तो पैसे गवाओगे।
5: RBI कहता है,
6: जानकार बनिए, सतर्क रहिए।
5: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਚੱਲਿਆ ਜੀ ਗੱਲਾਂ 'ਚੋਂ ਗੱਲ, ਤੁਹਾਡੇ ਨਾਲ ਅਰਪਿੰਦਰ ਅਤੇ ਮੇਰੇ ਨਾਲ ਨੇ
7: ਤਰਨਜੀਤ।
5: ਹਾਂਜੀ ਮੈਡਮ, ਆਪਾਂ ਵਿਸ਼ੇਸ਼ ਸੀ ਸਾਡਾ ਜਿਸ 'ਤੇ ਗੱਲ ਕਰ ਰਹੇ ਸੀ, ਪਿੱਤਲ ਦੇ ਭਾਂਡਿਆਂ ਦੀ ਵਰਤੋਂ, ਉਹਦੇ ਫਾਇਦੇ, ਉਹਦੇ ਨੁਕਸਾਨ। ਮੈਨੂੰ ਤਾਂ ਨੁਕਸਾਨ ਤਾਂ ਕੋਈ ਨਹੀਂ, ਫਾਇਦੇ
7: ਕੋਈ ਨਹੀਂ ਹੈ, ਇਹਦੇ ਫਾਇਦੇ ਹੀ ਫਾਇਦੇ ਆ। ਅਸੀਂ ਅਰਪਿੰਦਰ ਰਹਿੰਦੇ ਹਾਂ ਦਿਖਾਵੇ ਦੇ ਵਿੱਚ, ਹੈ ਨਾ। ਅਸੀਂ ਕਹਿੰਦੇ ਹਾਂ ਵੀ ਸਾਡੀ ਰਸੋਈ ਦੀ ਸ਼ੋਭਾ ਬਣਨ ਨੋਨ ਸਟਿਕ ਬਰਤਨ ਲੈ ਕੇ ਆਉਂਦੇ ਹਾਂ ਅਸੀਂ, ਹੈ ਨਾ। ਸਟੀਲ ਦੇ ਸੋਹਣੇ ਸੋਹਣੇ ਡਿਜ਼ਾਈਨਰ ਪਲੇਟਾਂ ਰੱਖਦੇ ਹਾਂ, ਡਿਜ਼ਾਈਨਰ ਭਾਂਡੇ ਰੱਖਦੇ ਹਾਂ, ਪਰ ਕੁਛ ਟਾਈਮ ਲੈ ਕੇ ਉਹ ਤਿੜ ਜਾਂਦੇ ਨੇ, ਟੁੱਟ ਜਾਂਦੇ ਨੇ। ਕੋਈ
5: ਜਿਵੇਂ ਉਹ ਸਟੀਲ ਦੇ ਚਮਕਦੇ ਬਹੁਤ ਹੁੰਦੇ,
7: ਚਮਕਦੇ
5: ਤੇ ਜਿਵੇਂ ਆਪ ਸਾਡੇ ਲਿਟਰੇਚਰ ਦੇ ਵਿੱਚ, ਸਾਹਿਤ ਦੇ ਵਿੱਚ ਕਹਿੰਦੇ ਤਾਂ ਹਰ ਚਮਕਦੀ ਚੀਜ਼ ਸੋਨਾ
7: ਸੋਨਾ ਨਹੀਂ ਹੁੰਦੀ। ਹਾਂਜੀ
5: ਬਿਲਕੁਲ ਬਿਲਕੁਲ।
7: ਅਤੇ ਇਹ ਪਿੱਤਲ ਇਹੋ ਜਿਹੀ ਚੀਜ਼ ਹੈ, ਆਪਾਂ ਇਹਨੂੰ ਜਿੰਨਾ ਮਰਜ਼ੀ ਯੂਜ਼ ਕਰੀਏ ਇਹ ਨਾ ਘੱਸਣਗੇ, ਨਾ ਇਹਨਾਂ ਨੇ ਸਾਨੂੰ ਕੋਈ ਨੁਕਸਾਨ ਦੇਣਾ, ਇਹਨਾਂ ਨੂੰ ਅਸੀਂ ਕਲੀ ਕਰ ਸਕਦੇ ਹਾਂ।
5: ਭਾਂਡੇ ਗਲੀ ਕਰਾ ਲਓ,
7: ਭਾਂਡੇ ਗਲੀ ਕਰਾ ਲਓ। ਹਾਂਜੀ, ਉਵੇਂ ਦੇ ਉਵੇਂ ਹੀ ਹੋ ਜਾਂਦੇ ਨੇ ਇਹ, ਅਤੇ ਇਹਨਾਂ ਦੇ ਫਾਇਦੇ ਬਹੁਤ ਹੈ। ਸਾਡੇ ਸਰੀਰ ਦੀ ਇਮਿਊਨ ਸਿਸਟਮ ਨੂੰ ਇਹ ਠੀਕ ਰੱਖਦੇ ਨੇ।

0: ਹੈ ਨਾ, ਸਾਡੇ ਅੰਦਰ ਜਿਹੜੇ ਬੈਕਟੀਰੀਆ ਨੇ, ਗਲਤ ਤੱਤ ਨੇ, ਉਹਨਾਂ ਨੂੰ ਇਹ ਮਾਰਦੇ ਨੇ, ਹੈ ਨਾ। ਪਿੱਤਲ ਦੇ ਵਿੱਚ ਪਾਣੀ ਰੱਖਿਆ ਵੀ ਸਾਡੇ ਅੰਦਰ ਪਾਚਨ ਸ਼ਕਤੀ ਸਾਡੀ ਸਟਰੋਂਗ ਕਰਦਾ ਹੈ, ਇਹਦੇ ਫਾਇਦੇ ਬਹੁਤ ਹੈ ਪਿੱਤਲ ਦੇ।
1: ਜਿਵੇਂ ਕਿਹਾ ਜਾਂਦਾ ਵੀ ਜਿਹੜਾ ਪਾਣੀ ਨੂੰ ਲੰਮਾ ਸਮਾਂ ਆਪਾਂ ਪਿੱਤਲ ਦੇ ਵਿੱਚ ਰੱਖ ਸਕਦੇ ਹਾਂ, ਪਰ ਜਿਹੜਾ ਤਾਂਬੇ ਦਾ ਭਾਂਡਾ ਉਹ 'ਚ ਰੱਖਦੇ ਹਾਂ ਤਾਂ ਉਹ ਸ਼ਾਇਦ ਠੀਕ ਨਹੀਂ ਰਹਿੰਦਾ।
0: ਠੀਕ, ਉਹ ਹਾਂ, ਉਹ ਤੁਸੀਂ ਉਹਨੂੰ ਜ਼ਿਆਦਾ ਟਾਈਮ ਤੱਕ ਰੱਖੋਗੇ ਤਾਂ ਤੁਸੀਂ ਪਾਣੀ ਪੀਓਗੇ ਤਾਂ ਉਹ ਪਾਣੀ ਦੇ ਵੀ ਟੇਸਟ ਦੇ ਵਿੱਚ ਫਰਕ।
1: ਹਾਂਜੀ, ਇਸ
0: ਹਾਂ
1: ਕਰਕੇ ਪਿੱਤਲ ਦਾ ਆਪਾਂ ਨੂੰ ਫਾਇਦਾ ਹੀ ਫਾਇਦਾ।
0: ਹਾਂਜੀ
1: ਜੀ
0: ਹਾਂ,
1: ਜੀ, ਹੋਰ ਕੀ ਪਿੱਤਲ ਦੇ ਫਾਇਦੇ ਮੈਡਮ?
0: ਇਹਨੂੰ ਦੇਖੋ ਅਸੀਂ ਜਨਰੇਸ਼ਨ ਵੈਲਥ ਕਹਿ ਸਕਦੇ ਹਾਂ। ਜਨਰੇਸ਼ਨ ਵੈਲਥ ਮੀਨਸ ਇਹ ਸਾਡੀ ਹੈਲਥ ਲਈ ਕਿੰਨਾ ਅੱਛਾ ਹੈ ਨਾ, ਸਾਨੂੰ ਕਿੰਨੀਆਂ ਪਾਚਨ ਕਿਰਿਆ ਸਾਡੀ ਸਟਰੋਂਗ ਕਰ ਰਿਹਾ ਇਹ, ਹੈ ਨਾ, ਸਾਡਾ ਹੀਮੋਗਲੋਬਿਨ ਵਧਾ ਰਿਹਾ ਹੈ।
1: ਅੱਛਾ, ਠੀਕ ਹੈ ਜੀ, ਵਾਹ ਜੀ ਵਾਹ।
0: ਜੀ
1: ਇਹਦਾ ਮਤਲਬ ਹੈ ਵੀ ਜਿਹੜੀ ਵੈਸੇ ਇਹ ਜਿਹਨੂੰ ਇਹ ਮੰਨਿਆ ਜਾਵੇ ਵੀ ਜਿਵੇਂ ਸੋਨੇ 'ਚ ਪਾਣੀ ਪੀਂਦੇ,
0: ਜੀ,
1: ਸੋਨੇ ਦੇ ਹੈ ਨਾ ਭਾਂਡੇ,
0: ਪੀੜ੍ਹੀ ਦਰ ਪੀੜ੍ਹੀ ਅਸੀਂ
1: ਪੀੜ੍ਹੀ
0: ਇਹਨੂੰ
1: ਦਰ
0: ਯੂਜ਼
1: ਪੀੜ੍ਹੀ,
0: ਕਰ ਸਕਦੇ ਹਾਂ,
1: ਹਾਂ,
0: ਹਾਂਜੀ
1: ਵਿਰਾਸਤ ਦਾ ਹਿੱਸਾ ਵੀ ਹੈ
0: ਜੀ
1: ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ
0: ਜੀ
1: ਤੱਕ। ਇੱਕ ਹੋਰ ਵੀ ਮੈਡਮ, ਇਸ ਨੂੰ ਜਿੰਨਾ ਵਰਤਦੇ ਹਾਂ ਅਸੀਂ ਇਹਨੂੰ ਸਾਫ਼ ਕਰਨ ਦੀ ਜਿਹੜੀ ਆਮ ਤੌਰ 'ਤੇ ਜਿਹੜੀ ਸ਼ਿਕਾਇਤ ਕਹਿ ਜਾ ਸਕਦੇ ਹਾਂ,
0: ਜੀ
1: ਜਾਂ ਜਿਹੜੀਆਂ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਘਰਾਂ 'ਚ ਜਦੋਂ ਇਸ ਭਾਂਡੇ ਨੂੰ ਵਰਤਦੀਆਂ ਨੇ, ਉਹਨਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਵੀ ਜਿਹੜਾ ਸਟੀਲ ਆ ਉਹਨੂੰ ਅਸੀਂ ਵਿਮ ਵਾਰਮਰ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਮਾਰਦੇ ਹਾਂ ਤਾਂ ਬਹੁਤ ਮਿੰਟਾਂ 'ਚ ਧੋਤਾ ਜਾਂਦਾ।
0: ਧੋਤਾ
1: ਮਸ਼ਹੂਰੀ ਜਿਹੜੀ
0: ਜਾਂਦਾ
1: ਐਡਸ ਵੀ ਆਉਂਦੀਆਂ ਨੇ,
0: ਜੀ
1: ਤੁਸੀਂ ਦੇਖਦੇ ਹੋ,
0: ਜੀ,
1: ਉਹ ਕਹਿੰਦੇ ਵੀ ਸਟੀਲ ਤਾਂ 1 ਮਿੰਟ ਦੇ ਵਿੱਚ ਜਿਹੜਾ ਹੈਗਾ
0: ਜੀ
1: ਚਮਕ ਜਾਂਦਾ, ਪਰ
0: ਜੀ
1: ਪਿੱਤਲ ਨੂੰ ਸਾਫ਼ ਕਰਨਾ ਬੜਾ ਔਖਾ।
0: ਪਿੱਤਲ ਨੂੰ ਕਲਈ ਹੋ ਜਾਂਦੀ ਹੈ, ਦੇਖੋ,
1: ਅੱਛਾ ਜੀ,
0: ਕਲੀ ਕਰਾ ਲਓ, ਨਿੰਬੂ ਰਗੜ ਲਓ, ਨਿੰਬੂ ਨਾਲ ਚਮਕ ਜਾਣਗੇ।
1: ਅੱਛਾ ਜੀ, ਠੀਕ ਹੈ ਠੀਕ। ਇਟ ਮੀਨਸ ਜੇ ਅਸੀਂ ਆਪਣੇ ਸਰੀਰ ਲਈ ਥੋੜ੍ਹੀ ਜਿਹੀ ਮਿਹਨਤ ਕਰੀਏ,
0: ਜੀ,
1: ਆਪਣੇ ਜਿਸ ਬਰਤਨ ਦੇ ਵਿੱਚ ਅਸੀਂ ਭੋਜਨ ਛਕਣਾ ਜਾਂ ਜਿਹਦੇ ਵਿੱਚ ਪ੍ਰਸ਼ਾਦਾ ਛਕਣਾ
0: ਜੀ
1: ਜਾਂ ਪਾਣੀ ਪੀਣਾ,
0: ਜੀ,
1: ਉਹ ਸਾਡੇ ਸਰੀਰ ਦੇ ਲਈ ਲਾਹੇਵੰਦ ਹੋਏਗਾ
0: ਜੀ,
1: ਤਾਂ ਬਹੁਤ ਵਧੀਆ ਗੱਲ ਹੈ।
0: ਜੀ, ਸਾਨੂੰ ਸਕਿਨ ਪ੍ਰੋਬਲਮ ਤੋਂ ਬਚਾਉਂਦਾ ਹੈ, ਦੇਖੋ, ਖਾਂਸੀ, ਜ਼ੁਕਾਮ, ਸਭ ਤਰ੍ਹਾਂ ਦੀ ਬਿਮਾਰੀਆਂ ਤੋਂ। ਜੀ,
1: ਦੇਖੋ ਪਿੱਤਲ ਦੇ ਫਾਇਦੇ ਹੀ ਫਾਇਦੇ ਨੇ, ਨੁਕਸਾਨ ਕੋਈ ਨਹੀਂ
0: ਕੋਈ
1: ਹੈਗਾ,
0: ਨਹੀਂ।
1: ਅਤੇ ਸਾਨੂੰ ਇਸ ਵਿਰਾਸਤੀ ਜਿਹੜੀ ਸਾਡੀ ਹੈਗੀ ਆ ਪੁਰਖਿਆਂ ਨੇ ਦਿੱਤੀ ਹੋਈ ਆ, ਹੈ ਨਾ,
0: ਜੀ,
1: ਪੁਰਾਣੀ ਧਾਤ ਹੈ, ਇਸ ਦੇ ਵੱਲ ਸੋਚਣਾ ਚਾਹੀਦਾ ਹੈ।
0: ਜੀ,
1: ਆਓ ਇੱਕ ਖੂਬਸੂਰਤ ਗੀਤ ਸੁਣਦੇ ਹਾਂ, ਸਤਿੰਦਰ ਸਰਤਾਜ ਅਤੇ ਸਾਥੀਆਂ ਦਾ ਗਾਇਆ, ਬਾਕੀ ਕਰਾਂਗੇ ਗੱਲਾਂ ਬਾਤਾਂ ਇਸੇ ਵਿਸ਼ੇ 'ਤੇ ਇਸ ਗੀਤ ਤੋਂ ਬਾਅਦ। ਇਸ ਗੀਤ ਨੂੰ ਲਿਖਿਆ, ਗਾਇਆ ਅਤੇ ਕੰਪੋਜ਼ ਕੀਤਾ ਹੈ ਸਤਿੰਦਰ ਸਰਤਾਜ ਨੇ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਪ੍ਰੋਗਰਾਮ ਚੱਲ ਰਿਹਾ ਜੀ ਗੱਲਾਂ 'ਚੋਂ ਗੱਲ ਮੈਂ ਅਰਪਿੰਦਰ ਖਹਿਰਾ ਅਤੇ ਮੇਰੇ ਨਾਲ ਨੇ ਤਰਨਜੀਤ ਕੌਰ ਅਸੀਂ ਗੱਲ ਕਰ ਰਹੇ ਸੀ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਉਹਦੇ ਫਾਇਦੇ ਅਤੇ ਸਾਡੀ ਵਿਰਾਸਤ ਦੀ ਇਸ ਖੂਬਸੂਰਤ ਧਰੋਹਰ ਬਾਰੇ ਮੈਡਮ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ ਜਿਹੜੇ ਜਿਹੜਾ ਪਿੱਤਲ ਹੈ ਉਹ ਜਿਵੇਂ ਤਾਂਬੇ ਅਤੇ ਜਿਹੜਾ ਜਸਤ ਹੈ ਉਹਨੂੰ ਮਿਕਸ ਕਰਕੇ ਬਣਦਾ ਦੋਨਾਂ ਦੇ ਮਿਕਸਚਰ ਜਿਹੜਾ ਜਸਤ ਜਿਹਨੂੰ ਅਸੀਂ ਅੰਗਰੇਜ਼ੀ ਭਾਸ਼ਾ 'ਚ ਜਿੰਕ ਕਹਿ ਦਿੰਦੇ ਹਾਂ ਜਦੋਂ ਜਿੰਕ ਦੀ ਪ੍ਰੋਬਲਮ ਆਉਂਦੀ ਹੈ ਸਰੀਰ ਦੇ ਵਿੱਚ ਤਾਂ ਚਮੜੀ ਦੇ ਬਹੁਤੀਆਂ ਜਿਹੜੀਆਂ ਪ੍ਰੋਬਲਮਸ ਨੇ ਚਮੜੀ ਜਾਂ ਵਾਲਾਂ ਦੀਆਂ ਸਾਡੀਆਂ ਬਹੁਤੀਆਂ ਸਮੱਸਿਆਵਾਂ ਜਿੰਕ ਜਦੋਂ ਸਰੀਰ ਦੀ ਵਿੱਚੋਂ ਘੱਟਦਾ ਤਾਂ ਇਹ ਪ੍ਰੋਬਲਮ ਸ਼ੁਰੂ ਹੁੰਦੀਆਂ ਨੇ ਜੇਕਰ ਅਸੀਂ ਜਿਵੇਂ ਤੁਸੀਂ ਦੱਸਿਆ ਵੀ ਤਾਂਬੇ ਅਤੇ ਜਸਤ ਜਿੰਕ ਦੇ ਮਿਸ਼ਰਨ ਨਾਲ ਬਣਿਆ ਹੋਇਆ ਜਿਹੜਾ ਪਿੱਤਲ ਦਾ ਭਾਂਡਾ ਉਹਦੇ ਵਿੱਚ ਅਸੀਂ ਜਦੋਂ ਉਹਨੂੰ ਆਪਣੇ ਖਾਣੇ ਦੇ ਵਿੱਚ ਵਰਤਦੇ ਹਾਂ ਤਾਂ ਸਾਡੀ ਜਿਹੜੀ ਜਿੰਕ ਦੀ ਕਮੀ ਹੈ ਉਹ ਆਪਣੇ ਆਪ ਪੂਰੀ ਹੋ ਜਾਂਦੀ ਇਸ ਤਰੀਕੇ ਨਾਲ ਸਾਡੀ ਪਾਚਨ ਸ਼ਕਤੀ ਨੂੰ ਵੀ ਵਧਾਉਂਦਾ ਸਾਡੇ ਜਿਹੜੀ ਇਮਿਊਨਿਟੀ ਸਿਸਟਮ ਹੈ ਸਾਡਾ ਉਹਨੂੰ ਸਟਰੋਂਗ ਕਰਨ ਦੀ ਜਿਹੜੀ ਕੋਸ਼ਿਸ਼ ਕਰਦਾ ਅਤੇ ਸਭ ਤੋਂ ਵੱਡੀ ਗੱਲ ਹੈ ਜਿਹਨਾਂ ਨੂੰ ਰਿਮੈਟੋਲੋਜੀ ਦੀ ਪ੍ਰੋਬਲਮ ਹੈ ਜਿਹਨੂੰ ਗਠੀਏ ਦਾ ਰੋਗ ਕਹਿ ਦਿੰਦੇ ਹਾਂ ਗਠੀਏ ਦੇ ਵਿੱਚ ਜਿਹੜੀ ਸਾਡੇ ਸਰੀਰ ਦੇ ਵਿੱਚ ਸੋਜ ਹੁੰਦੀ ਹੈ ਉਹ ਸੋਜ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਘਟਾਉਣ ਦਾ ਮਦਦ ਕਰਦਾ ਇਹ ਇਸ ਤਰ੍ਹਾਂ ਇਹ ਦੇ ਫਾਇਦੇ ਹੀ ਫਾਇਦੇ ਨੇ
3: ਫਾਇਦੇ ਦੇਖੋ ਅਸਲ ਚ ਫਿਰ ਆਹੀ ਚੀਜ਼ਾਂ ਨੂੰ ਅਸੀਂ ਪੂਰਾ ਕਰਨ ਲਈ ਦੇਖੋ ਅੱਜ ਕੱਲ੍ਹ ਦਵਾਈਆਂ ਖਾ ਰਹੇ ਹਾਂ ਗਠੀਏ ਦੀ ਹੈ ਨਾ ਜਿੰਕ ਦੇ ਕੈਪਸੂਲ ਖਾ ਰਹੇ ਹਾਂ ਅਸੀਂ ਹੈ ਨਾ ਕੈਲਸ਼ੀਅਮ ਮੈਗਨੀਸ਼ੀਅਮ ਪੂਰਾ ਕਰਨ ਲਈ ਅਸੀਂ ਦਵਾਈਆਂ ਖਾ ਰਹੇ ਹਾਂ ਹੈ ਨਾ ਪਰ ਕਿੰਨਾ ਫਾਇਦਾ ਜੇ ਅਸੀਂ ਆਹ ਬਰਤਨ ਇੱਕ ਯੂਜ਼ ਕਰਨਾ ਸ਼ੁਰੂ ਕਰ ਦਈਏ
2: ਅਸਲ 'ਚ ਗੱਲ ਇਹ ਵੀ ਕੋਈ ਵੀ ਚੀਜ਼ ਆ ਜਿਹੜੀ ਤੁਸੀਂ ਡਾਕਟਰ ਦੀ ਜਿਹੜੇ ਮਾਹਰ ਡਾਕਟਰ ਨੇ ਉਹਨਾਂ ਦੀ ਜਿਹੜੀਆਂ ਸੁਝਾਅ ਨੇ ਰਿਕਮੈਂਡੇਸ਼ਨ ਨੇ ਉਹਨਾਂ ਦੇ ਮੁਤਾਬਕ ਹੀ ਬੰਦੇ ਨੂੰ ਕੋਈ ਵੀ ਕੰਮ ਕਰਨਾ ਚਾਹੀਦਾ ਬਟ ਜਿਹੜੀ ਸਾਡੀ ਦਿਨ ਚਰਿਆ ਹੈਗੀ ਆ ਸਾਡਾ ਜਿਹੜਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਭਾਂਡੇ ਵਰਤਦੇ ਹਾਂ ਉਹਨਾਂ ਭਾਂਡਿਆਂ ਨੂੰ ਹੀ ਜੇਕਰ ਅਸੀਂ ਥੋੜ੍ਹਾ ਜਿਹਾ ਵਰਤਣ ਦਾ ਢੰਗ ਚੇਂਜ

0: ਕਰ ਦਈਏ।
1: ਜੀ
0: ਜੇ ਤੁਹਾਨੂੰ ਜਿਹੜੀ ਮੈਡੀਕਲ ਪ੍ਰੋਬਲਮ ਹੈ ਉਹਦੇ ਲਈ ਡਾਕਟਰਸ ਨੇ, ਉਹਨਾਂ ਦੀ
1: ਜੀ
0: ਅਸੀਂ ਇਹ ਨਹੀਂ ਕਹਿੰਦੇ ਵੀ ਉਹ ਦਵਾਈਆਂ ਲੈਣੀਆਂ ਜਾਂ
1: ਜੀ
0: ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ, ਪਰ ਉਹਦੇ ਨਾਲ ਨਾਲ ਜੇਕਰ ਅਸੀਂ ਐਕਸਰਸਾਈਜ਼ ਸ਼ੁਰੂ ਕਰ ਦਈਏ ਸਰੀਰ ਦੇ
1: ਜੀ
0: ਲਈ, ਕਿੰਨਾ ਫਾਇਦੇਮੰਦ ਹੈ,
1: 15-20 ਮਿੰਟ ਸਾਨੂੰ
0: ਆਪਣੇ
1: ਰੋਜ਼
0: ਸਰੀਰ ਲਈ
1: ਆਪਣੇ
0: ਕੱਢਣਾ
1: ਜੀ
0: ਚਾਹੀਦਾ ਹੈ ਨਾ। ਇਸ ਤਰੀਕੇ ਨਾਲ ਜਿਵੇਂ ਤੁਸੀਂ ਇਹਦੀ ਗੱਲ ਕੀਤੀ ਹੈ ਪਿੱਤਲ ਦੇ ਨਾਲ, ਅਸੀਂ ਜੇਕਰ ਮਿੱਟੀ ਦੇ ਭਾਂਡੇ, ਹੁਣ
1: ਜੀ
0: ਜਿਹੜੀ ਮਿੱਟੀ ਦੀ ਉਹਦੇ ਵਿੱਚ ਬਣੀ ਹੋਈ ਚਾਹ ਜਦੋਂ ਤੁਸੀਂ ਪੀਂਦੇ ਆ
1: ਜੀ
0: ਤਾਂ ਕਿੰਨੀ ਉਹਦੀ ਲਾਜਵਾਬ ਟੇਸਟ
1: ਜੀ
0: ਆਉਂਦਾ ਹੈ ਨਾ।
1: ਮਿੱਟੀ
0: ਅਤੇ
1: ਦੇ ਘੜੇ ਦਾ ਤੁਸੀਂ ਪਾਣੀ ਦੇਖੋ ਕਿੰਨਾ ਠੰਡਾ ਹੁੰਦਾ ਹੈ ਨਾ।
0: ਦੇਖੋ ਆਟੋਮੈਟਿਕਲੀ ਉਹ
1: ਹਾਂ
0: ਸਾਰੇ ਉਹਨੂੰ ਸ਼ੁੱਧ
1: ਹਾਂ
0: ਕਰਕੇ
1: ਹਾਂ
0: ਪਾਣੀ ਸਾਨੂੰ ਦਿੰਦਾ।
1: ਸਰ ਨਾਲੇ ਨੈਚੁਰਲ ਠੰਡਾ ਪਾਣੀ, ਇੱਕ ਅਸੀਂ ਪੀਂਦੇ ਹਾਂ ਫਰਿੱਜ ਦਾ ਠੰਡਾ ਪਾਣੀ ਬਿਜਲੀ ਨਾਲ ਠੰਡਾ ਕੀਤਾ ਹੋਇਆ,
0: ਹਾਂ
1: ਉਹ ਅਸੀਂ ਨੈਚੁਰਲ ਤਰੀਕੇ
0: ਦੇਖੋ
1: ਨਾਲ ਪੀਂਦੇ ਹਾਂ।
0: ਜਿਹੜੀਆਂ ਚੀਜ਼ਾਂ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡਿਆਂ ਨੇ ਜਾਂ
1: ਜੀ
0: ਸਾਡੀ ਵਿਰਾਸਤ ਨੇ ਦਿੱਤੀਆਂ, ਉਹ ਪੀੜ੍ਹੀ ਦਰ ਪੀੜ੍ਹੀ ਸਾਡੇ ਕੋਲ ਪਹੁੰਚੀਆਂ,
1: ਜੀ
0: ਉਹ ਲੌਜਿਕ 'ਤੇ ਆਧਾਰਿਤ ਨੇ। ਉਹਨਾਂ ਦੇ ਪਿੱਛੇ ਪਤਾ ਨਹੀਂ ਕਿੰਨਾ ਕੁ ਉਹਨਾਂ ਨੇ ਜ਼ੋਰ ਲਾਇਆ ਹੋਣਾ ਇਸ ਚੀਜ਼ ਨੂੰ ਸਮਝਣ ਲਈ, ਕਿੰਨਾ ਉਹਨਾਂ ਨੇ ਪ੍ਰੈਕਟੀਕਲ ਉਸ ਚੀਜ਼ ਨੂੰ ਅਪਣਾਇਆ ਹੋਣਾ। ਇੱਕ ਆਮ ਤੌਰ 'ਤੇ ਸਾਡੇ ਸਾਹਿਤ ਦੇ ਵਿੱਚ, ਪੰਜਾਬੀ ਲਿਟਰੇਚਰ ਦੇ ਵਿੱਚ ਗੱਲ ਬਹੁਤ ਪ੍ਰਚਲਿਤ ਹੈ, ਸੋਸ਼ਲ ਮੀਡੀਆ 'ਤੇ ਵੀ ਗੱਲ ਬਹੁਤ ਉਸ ਪ੍ਰਚਲਿਤ ਹੈ ਵੀ ਜਦੋਂ ਘਰ ਕੱਚੇ ਹੁੰਦੇ ਸੀ ਤਾਂ ਲੋਕ ਬੜੇ ਸੱਚੇ ਹੁੰਦੇ ਸੀ, ਹੈ ਨਾ। ਜਿਹੜੀਆਂ ਕੱਚੀਆਂ ਚੀਜ਼ਾਂ ਨੇ ਜਿਵੇਂ ਹੁਣ ਮਿੱਟੀ ਹੋ ਗਈ, ਇਹ ਸਾਨੂੰ ਇਹ ਵੀ ਯਾਦ ਦਿਲਾਉਂਦੀ ਰਹਿੰਦੀ ਹੈ ਵੀ ਬੰਦਿਆ ਤੂੰ ਇੱਕ ਦਿਨ ਮਿੱਟੀ ਨਾਲ ਮਿਲ ਜਾਣਾ, ਹੈ ਨਾ। ਸਾਨੂੰ ਇਹ ਵੀ ਯਾਦ ਦਿਲਾਉਂਦੀ ਰਹਿੰਦੀ ਹੈ ਵੀ ਜਿੰਨਾ ਅਸੀਂ ਧਰਤੀ ਨਾਲ ਜੁੜ ਕੇ ਰਹਾਂਗੇ, ਜਿੰਨਾ ਅਸੀਂ ਆਪਣੇ ਵਿਰਾਸਤ ਨਾਲ ਜੁੜ ਕੇ ਰਹਾਂਗੇ, ਜਿੰਨਾ ਅਸੀਂ ਆਪਣੇ ਵਿਰਾਸਤੀ ਪਾਏ ਹੋਏ ਪੂਰਨੇ ਨਾਲ ਜੁੜ ਕੇ ਰਹਾਂਗੇ, ਤਾਂ ਅਸੀਂ ਬਹੁਤ ਉੱਚਾ ਉੱਠ ਸਕਦੇ ਹਾਂ, ਅਸੀਂ ਸੋਚ ਵੀ ਉੱਚੀ ਰੱਖਾਂਗੇ ਨਾ। ਇਸ ਤਰੀਕੇ ਨਾਲ ਇਹ ਭਾਂਡਿਆਂ ਨਾਲ ਜੁੜਨਾ ਵੀ ਆਪਣੀ ਵਿਰਾਸਤ ਨਾਲ ਜੁੜਨਾ ਹੀ ਹੈ, ਹੈ ਨਾ। ਸੋ ਮਿੱਟੀ ਦੇ ਨਾਲ ਜੁੜੋ, ਮਿੱਟੀ ਦੇ ਜੁੜੇ ਹੋਏ ਬਰਤਨ ਨਾਲ ਜੁੜੋ, ਵਿਰਾਸਤੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨਾਲ ਜੁੜੋ, ਆਪਣੀ ਵਿਰਾਸਤ ਨੂੰ ਪਿਆਰ ਕਰੋ। ਜਿਹੜੀਆਂ ਆਰਟੀਫਿਸ਼ਲ ਚੀਜ਼ਾਂ ਨੇ, ਹੈ ਨਾ, ਦਿਖਾਵਾ ਜਿਹਨੂੰ ਕਹਿ ਦਿੰਦੇ ਅਸੀਂ, ਆਰਟੀਫਿਸ਼ਲ ਚੀਜ਼ਾਂ ਜਿਹੜੀਆਂ ਚਮਕਦੀਆਂ ਨੇ ਥੋੜ੍ਹੇ ਚਮਨ ਲਈ, ਇਸ ਤਰੀਕੇ ਨਾਲ ਹੁਣ ਮੈਂ ਨਹੀਂ ਕਹਿੰਦਾ ਵੀ ਜਿਹੜਾ ਬਿਊਟੀ ਪਾਰਲਰ ਆ ਉਹਨਾਂ 'ਚ ਨਾ ਜਾਇਆ ਜਾਵੇ। ਸੋ ਕਿਉਂਕਿ ਅਸੀਂ, ਸਾਡਾ ਕੋਈ ਮਕਸਦ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਇੱਥੇ ਗੱਲ ਕਹਿਣ ਦਾ, ਬਟ ਜਿਹੜਾ ਤੁਹਾਡੀ ਅੰਦਰਲੀ ਖੂਬਸੂਰਤੀ ਹੈ, ਤੁਹਾਡੇ ਸ਼ਬਦਾਂ ਦਾ ਮਰਿਆਦਾ ਦੀ ਖੂਬਸੂਰਤੀ ਹੈ, ਤੁਹਾਡੇ ਰਿਸ਼ਤਿਆਂ ਦੀ ਖੂਬਸੂਰਤੀ ਹੈ, ਜਿਹੜਾ ਉਹ ਤੁਹਾਨੂੰ ਸਕੂਨ ਦਊਗੀ, ਉਹ ਕਿਸੇ ਹੋਰ ਚੀਜ਼ 'ਚੋਂ ਨਹੀਂ ਮਿਲਣਾ। ਇਹ ਜਿਹੜੀਆਂ ਚੀਜ਼ਾਂ ਨੇ, ਪਿੱਤਲ ਹੋਇਆ, ਮਿੱਟੀ ਹੋਈ, ਤਾਂਬਾ ਹੋਇਆ, ਇਹ ਸਾਡੀ ਵਿਰਾਸਤ ਹੈ। ਵਿਰਾਸਤ ਹਮੇਸ਼ਾ ਹੀ ਸਕੂਨ ਦਿੰਦੀ ਹੈ, ਆਰਟੀਫਿਸ਼ਲ ਚੀਜ਼ਾਂ ਕਦੇ ਵੀ ਸਕੂਨ ਨਹੀਂ ਦਿੰਦੀਆਂ। ਚਾਹੇ ਅੱਜ ਜ਼ਿੰਦਗੀ ਆਰਟੀਫਿਸ਼ਲ ਇੰਟੈਲੀਜੈਂਸ ਦਾ ਜਿਹੜਾ ਟਾਈਮ ਹੈ, AI ਦਾ ਜ਼ਮਾਨਾ ਹੈ, ਬਟ AI ਅੱਜ ਦੇਖੋ ਸੈਲਫੀਆਂ ਦਾ ਜ਼ਮਾਨਾ ਹੈ। ਸੈਲਫੀਆਂ ਦੇ ਵਿੱਚ ਕਦੇ ਕਦੇ ਤੁਸੀਂ, ਆਪਾਂ ਗਰੁੱਪ ਫੋਟੋ ਦੇਖਦੇ ਹਾਂ ਨਾ, ਕਿੰਨਾ ਸਕੂਨ ਦਿੰਦੀ ਹੈ ਉਹ। ਸੋ ਇਸੇ ਤਰੀਕੇ ਨਾਲ ਸਾਨੂੰ ਆਪਣੀ ਵਿਰਾਸਤ ਨਾਲ ਜੁੜਨਾ ਚਾਹੀਦਾ। ਕੋਈ ਹੋਰ ਗੱਲ ਮੈਡਮ, ਇਸ ਵਿਸ਼ਾ ਬਹੁਤ ਸੋਹਣਾ ਇਹ, ਇਸ ਵਿਸ਼ੇ 'ਤੇ ਲੰਮੀ ਗੱਲਬਾਤ ਵੀ ਹੋ ਸਕਦੀ ਹੈ।
1: ਤੁਸੀਂ ਬਹੁਤ ਸੋਹਣੀ ਸੋਹਣੀ ਗੱਲਾਂ ਸਾਡੇ ਸੁਣਨ ਵਾਲਿਆਂ ਨੂੰ ਬਹੁਤ ਸੋਹਣੀ ਸੋਹਣੀ ਗੱਲਾਂ ਦੱਸੀਆਂ ਨੇ, ਅਤੇ ਉਮੀਦ ਕਰਦੇ ਹਾਂ ਵੀ ਉਹ ਅਪਣਾਉਣਗੇ ਹੁਣ ਸਾਡੀ ਦੱਸੀ ਹੋਈ ਗੱਲਾਂ ਨੂੰ, ਪਿੱਤਲ ਦੇ ਭਾਂਡਿਆਂ ਨੂੰ, ਮਿੱਟੀ ਦੇ ਬਰਤਨਾਂ ਨੂੰ ਆਪ ਵੀ ਅਪਣਾਉਣਗੇ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਜਾਣੂ ਕਰਾਉਣਗੇ।
0: ਦੇਖੋ ਆਪਾਂ, ਮੈਂ ਤੁਹਾਡੀ ਗੱਲ ਕਹਿਆ, ਮੈਂ ਬਾਕੀ ਆਪਾਂ ਸਰੋਤਿਆਂ ਨੂੰ ਕਹਿ ਸਕਦੇ ਹਾਂ, ਸਰੋਤੇ ਮਹਾਨ ਨੇ, ਸਰੋਤੇ ਸੁਣਨ ਵਾਲੇ ਦੇ ਆਰ ਦੀ ਬੈਸਟ ਜੱਜ
1: ਜੀ,
0: ਉਹਨਾਂ ਨੇ ਆਪਣਾ ਫੈਸਲਾ ਆਪ ਕਰਨਾ, ਪਰ ਮੈਂ ਪ੍ਰਾਂਤ ਜ਼ਰੂਰ ਕੱਢੂੰਗਾ ਜਾ ਕੇ ਜੀ। ਸੋ ਇਹੀ, ਤੁਸੀਂ ਜੁੜੇ ਰਹੋ ਆਕਾਸ਼ਬਾਣੀ ਪਟਿਆਲਾ ਨਾਲ, ਅਤੇ ਸੁਣਦੇ ਰਹੋ ਖੂਬਸੂਰਤ ਗੀਤ ਅਤੇ ਚੰਗੀਆਂ ਮਿੱਠੀਆਂ ਸੋਹਣੀਆਂ ਗੱਲਾਂ, ਵਿਰਾਸਤੀ ਗੱਲਾਂ, ਪੰਜਾਬੀ ਸਾਹਿਤ ਦੀਆਂ ਗੱਲਾਂ, ਪੰਜਾਬੀ ਭਾਸ਼ਾ ਨਾਲ ਜੁੜੀਆਂ ਧਰੋਹਰ ਦੀਆਂ ਗੱਲਾਂ, ਸਾਡੀ ਵਿਰਾਸਤ, ਪੰਜਾਬ ਦੀ ਵਿਰਾਸਤ, ਭਾਰਤ ਦੀ ਵਿਰਾਸਤ ਦੀਆਂ ਗੱਲਾਂ। ਇੱਕ ਖੂਬਸੂਰਤ ਗੀਤ ਸੁਣਦੇ ਹਾਂ ਹਰਭਜਨ ਮਾਨ ਅਤੇ ਸਾਥੀਆਂ ਦਾ ਗਾਇਆ ਹੋਇਆ, ਉਸ ਤੋਂ ਬਾਅਦ ਹੋਰ ਕੋਈ ਗੱਲਬਾਤ ਹੋਈ ਤਾਂ ਇਸ ਵਿਸ਼ੇ 'ਤੇ ਜ਼ਰੂਰ ਕਰਾਂਗੇ।

0: ਇਹ ਗੀਤ ਜਿਹੜਾ ਤੁਸੀਂ ਸੁਣ ਰਹੇ ਹੋ, ਇਹ ਹਰਭਜਨ ਮਾਨ ਅਤੇ ਸਾਥੀਆਂ ਦਾ ਗਾਇਆ ਹੋਇਆ ਸੀ। ਇਸ ਗੀਤ ਨੂੰ ਜਿਹੜਾ ਲਿਖਿਆ ਸੀ, ਗੀਤਕਾਰ ਸਨ ਦਵਿੰਦਰ ਖੰਨੇਵਾਲਾ ਅਤੇ ਸੰਗੀਤ ਚਰਨਜੀਤ ਆਹੂਜਾ ਦਾ ਸੀ। ਅਸੀਂ ਆਪਣੇ ਸਰੋਤਿਆਂ ਤੋਂ ਮਾਫ਼ੀ ਚਾਹੁੰਦੇ ਹਾਂ ਵੀ ਸਮੇਂ ਦੀ ਕਮੀ ਕਾਰਨ ਇਹ ਗੀਤ ਨੂੰ ਪੂਰਾ ਨਹੀਂ ਸੁਣਵਾ ਰਹੇ। ਅਤੇ ਅੱਜ ਦਾ ਗੱਲਾਂ 'ਚੋਂ ਗੱਲ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ ਆਪਣੇ ਦੋਸਤ ਅਰਪਿੰਦਰ ਨੂੰ ਅਤੇ
1: ਤੇ ਮੈਨੂੰ ਤਰਨਜੀਤ ਕੌਰ ਨੂੰ।
0: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਇਸ ਵੇਲੇ ਪੇਸ਼ ਕਰਦੇ ਹਾਂ ਪ੍ਰੋਗਰਾਮ ਨੌਜਵਾਨ ਦੋਸਤਾਂ ਦਾ, ਸਾਡੇ ਕਿਸਾਨ ਵੀਰਾਂ ਦਾ, ਕਿਸਾਨ ਭੈਣਾਂ ਦਾ ਮਨਪਸੰਦ ਪ੍ਰੋਗਰਾਮ ਕਿਸਾਨ ਬਾਣੀ। ਆਓ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਬਾਣੀ।

0: ਅੱਜ ਕਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ, ਮੇਰੀ ਗੱਲ ਹੈ
1: ਜਸਪ੍ਰੀਤ।
0: ਹੋਰ ਸੁਣਾਓ ਜਸਪ੍ਰੀਤ, ਕਿਆ ਹਾਲ ਚਾਲ ਹੈ?
1: ਹਾਲ ਚਾਲ ਬਹੁਤ ਵਧੀਆ। ਉਮੀਦ ਕਰਾਂ ਹਮਾਰੇ ਕਿਸਾਨ ਭੈਣਾਂ ਕਾ ਵੀ, ਹਰ ਕਿਸਾਨ ਜਿਹੜੇ ਵੀਰ ਹੈ ਉਨਕਾ ਵੀ ਹਾਲ ਚਾਲ ਹੈ, ਬਹੁਤ ਵਧੀਆ ਹੋਏਗਾ।
0: ਹਾਂ ਬਿਲਕੁਲ, ਕਿਉਂਕਿ ਦਾਣੇ ਆ ਜਿਹੜੇ ਉਹ ਵੀ ਇਸ ਟਾਈਮ ਸਾਂਭੇ ਗਏ, ਤੂੜੀ ਤੰਦ ਜਿਹੜੀ ਉਹ ਵੀ ਸਾਰੀ ਸਾਂਭ ਲਈ ਹੈ, ਔਰ ਹਰਾ ਚਾਰਾ ਵਗੈਰਾ ਦੇਖੋ ਇਸ ਤਰ੍ਹਾਂ ਦਾ ਕਿਸਾਨੀ ਮਾ ਕੁਛ ਨਾ ਕੁਛ ਚੱਲਦਾ ਰਹਾ, ਪਰ ਜਿਹੜੀ 6 ਮਹੀਨਿਆਂ ਕੀ ਫਸਲ ਹੈ
1: ਜੀ,
0: ਉਹ ਸਾਂਭੀ ਜੇ ਹੈ, ਸਭ ਤੋਂ ਬੜੀ ਬਾਤ ਤਾਂ ਉਹੀ ਹੈ ਨਾ। ਇਹ ਤਾਂ ਢੋਲਾ ਢੋਲਾ ਮੈਂ ਵੀ ਪਾ ਲਈ ਹੋਣੀ ਆ
1: ਹਾਂ।
0: ਜੀ
1: ਫਿਰ ਇਸੀ ਖੁਸ਼ੀ ਮਾ ਅੱਜ ਫਿਰ ਫਰਮਾਇਸ਼ਾਂ ਪੂਰੀਆਂ ਕਰਦੇ ਆ ਮਾਰੇ ਸੁਣਨੇ ਵਾਲੇ ਕੀ।
0: ਜੀ ਮਾਰੇ ਕਿਸਾਨ ਵੀਰ ਭੈਣ ਜਿਹੜੇ ਪ੍ਰੋਗਰਾਮ ਸੁਣਾ, ਉਹਨਾਂ ਕੀ ਚਿੱਠੀਆਂ ਮੈਂ ਨੂੰ ਆਵਾਂ, ਚਿੱਠੀਆਂ ਵੱਧ ਤੇ ਵੱਧ ਆਉਣੀਆਂ ਚਾਹੀਦੀਆਂ, ਯੋ ਬੇਨਤੀ ਵੀ ਕਰਾਂ ਉਹਨਾਂ ਨੂੰ। ਯੋ ਚਿੱਠੀ ਮਾਰੇ ਪਾਸ ਆਈ ਹੈ ਜੀ, ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੇ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਰ ਅਭਿਜੋਤ।
1: ਜ਼ਿਲ੍ਹਾ ਲੁਧਿਆਣਾ ਤੇ ਮੈਨੂੰ ਅਗਲੀ ਚਿੱਠੀ ਆਈ ਹੈ ਮੁੱਲਾਂਪੁਰ ਮੰਡੀ ਤੇ। ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ ਜੈਨ ਅਰ ਦੀਪਕ ਜੈਨ, ਇਨਕੇ ਗੈਲ, ਪੁਰਾਣੀ ਮੰਡੀ ਮੁੱਲਾਪੁਰ ਤੇ ਰਾਜੇਸ਼ ਜੈਨ, ਅਰੁਣਾ, ਅਭਿਸ਼ੇਕ, ਗੌਤਮ, ਰਸਗੁੱਲਾ, ਨਗੀਨਾ ਜੈਨ। ਮੁੱਲਾਪੁਰ ਦਾਖਾ ਮੰਡੀ ਤੇ ਹੀ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੇ ਬੀ ਰਾਓ, ਕੋਟਨਾ ਜੈਨ, ਸੀਮਾ, ਸਾਰਿਕਾ ਜੈਨ।
0: ਜੀ ਗਾਉਂ ਹੈ ਜੀ ਕੈਰੋ, ਜ਼ਿਲ੍ਹਾ ਤਰਨ ਤਾਰਨ ਤੇ ਅਗਲੀ ਚਿੱਠੀ ਮੇਰੇ ਪਾਸ ਆਈ ਹੈ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ, ਅਰੀਨਾ ਕੇ ਗੈਲ ਹੈ ਜੀ, ਗੁਰਸ਼ਬਦ
1: ਜੀ, ਪਿੰਡ ਬਨਵਾੜੀ ਰਾਜਪੁਰਾ ਟਾਊਨ ਤੇ। ਅਗਲਾ ਖਤ ਮੈਨੂੰ ਆਇਆ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ, ਦਰਸ਼ਨ, ਸੁਰਿੰਦਰ ਸੰਧੂ, ਨੀਰਜ ਅਰ ਜਸ਼ਨ ਹੋਰਾਂ ਕਾ। ਅਰੇਨਾ ਸਭ ਕੀ ਰਲੀ ਮਿਲੀ ਫਰਮਾਇਸ਼ ਪਰ ਗੀਤ ਸੁਣਵਾ ਦੇ ਹੈ ਕਰਮਜੀਤ ਧੁਰੀ ਅਰ ਸਾਥੀਆਂ ਕੀ ਵਾਜਾਂ ਮਾ
0: ਜੀ।

0: ਇਹ ਵੀ ਤੁਹਾਨੂੰ ਸੁਣਿਆ ਯੋ ਗੀਤ। ਅਗਲੀ ਚਿੱਠੀ ਪੜ੍ਹਦੇ ਹਾਂ। ਗਵਾਂ ਜੀ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ, ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਆਰੀਨਾ ਕੇ ਗੈਲ ਹੈ ਜੀ, ਕੁਲਵੰਤ ਸਿੰਘ ਮਲੋਟ 'ਤੇ।
1: ਮਲੋਟ ਕੈਂਪ 'ਤੇ ਅਗਲੀ ਚਿੱਠੀ ਆਈ ਹੈ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਵਿਵਾਨ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਗਲਾਨੀ
0: ਜੀ। ਕਨੇਰਾ ਮਹੱਲਾ ਪਟਿਆਲਾ 'ਤੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ, ਰੀਨਾ ਕੇ ਗੈਲ ਜੀ, ਵੰਸ਼ ਬੱਤਾ।
1: ਮੈਸਗੇਟ ਨਾਭਾ 'ਤੇ ਅਗਲੀ ਚਿੱਠੀ ਆਈ ਹੈ ਜੋਤੀ ਰਾਣੀ, ਗੁਰਮੰਨਤਰ, ਮਨੂ ਰਾਣੀ ਹੋਰਾਂ ਕੀ
0: ਜੀ। ਲੋ ਫਿਰ ਇਹਨਾਂ ਸਾਰਿਆਂ ਕੀ ਫਰਮਾਇਸ਼ 'ਤੇ ਸੁਣ ਲਿਆ ਗੁਰਦਾਸ ਮਾਨ ਕਾ ਗਾਇਆ ਯੋ ਗੀਤ।

0: ਇਹ ਵੀ ਥਮੇ ਸੋਹਣਾ ਜਿਹਾ ਗੀਤ ਸੁਣ ਰਹੇ ਤੇ ਗੁਰਦਾਸ ਮਾਨ ਹਰ ਸਾਥੀਆਂ ਕੀ ਆਵਾਜ਼ਾਂ ਵਾਂ ਪ੍ਰੋਗਰਾਮ ਆ। ਅਗਲੀ ਚਿੱਠੀ ਹੈ ਜਿਹੜੀ ਸ਼ਾਮਿਲ ਕਰਾਂ, ਗਾਂਧੀ ਚੌਂਕ ਰੋਪੜ ਤੇ ਅਗਲੀ ਚਿੱਠੀ ਆਈ ਹੈ ਹਰਦੇਵ ਮੇਕਾ ਬਲਵਿੰਦਰ ਵਿਰਕ ਜੈਤੇਗਰ ਮੇਕਾ ਵਿਰਕ ਹੋਰਾਂ ਕੀ
1: ਜੀ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੇ ਇਹ ਚਿੱਠੀ ਮਾਰੇ ਪਾਸ ਆਈ ਹੈ ਜੀ। ਟੀ ਡੀ ਮਲਹੋਤਰਾ, ਰੀਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਆਰੇਨਾ ਕੇ ਗੈਲੇ ਜੀ, ਜੈਵੀਰ ਠਾਕੁਰ, ਡਾਕਟਰ ਅਮਨਦੀਪ, ਕਾਲਕਾ ਤੇ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਔਰ ਸਾਹਿਲ ਹੋਰਾਂ ਕੀ
0: ਜੀ। ਬੱਖੂ ਫਿਰੋਜ਼ਪੁਰ ਤੇ ਅਗਲੀ ਚਿੱਠੀ ਆਈ ਹੈ ਬਿੱਲਾ ਬਜਾਜ ਹੋਰਾਂ ਕੀ, ਇਨਕੇ ਗੈਰ ਹੈਪੀ ਕਪੂਰ ਫਿਰੋਜ਼ਪੁਰੀ ਔਰ ਮਨੀਸ਼ ਬਜਾਜ, ਇਹਨਾਂ ਸਭ ਕੀ ਰਲੀ ਮਿਲੀ ਫਰਮਾਇਸ਼ ਪਰ ਪ੍ਰੋਗਰਾਮ ਮਾ ਅਗਲਾ ਗੀਤ ਸੁਣਾ।

0: ਇਹ ਵੀ ਥਾਨੇ ਸੁਣਿਆ ਪ੍ਰੋਗਰਾਮ ਕਾ ਯੋ ਗੀਤ। ਅਗਲੀ ਚਿੱਠੀ ਪੜ੍ਹਾਂ ਫਿਰ। ਹਨੂਮਾਨਗੜ੍ਹ ਜੰਕਸ਼ਨ 'ਤੇ ਮੈਨੂੰ ਚਿੱਠੀ ਲਿਖੀ ਹੈ ਜੀ ਜਗਮਾਲ ਸਿੰਘ ਡਾਂਗਲਾ, ਹੈਪੀ ਡਾਂਗਲਾ, JS ਡਾਇਕ, ਸ਼ੋਭਾ ਨਾਇਕ, ਅਰੇਨਾ ਕੇ ਗੈਲ, ਸਾਰਾ ਪਰਿਵਾਰ
1: ਜੀ। ਅਰੇ ਭੁਪਿੰਦਰ ਕੌਰ ਸੈਣੀ, ਦਰਸ਼ਨ ਸਿੰਘ ਸੈਣੀ, ਪਿੰਡ ਵੱਡੀਆਂ ਜਾਲਾਂ 'ਤੇ ਮੈਨੂੰ ਖਤ ਭੇਜ ਰਹੇ ਹੈ।
0: ਅਗਲਾ ਖਤ ਮੇਰੇ ਪਾਸ ਆਏ ਜੀ ਜਮਸ਼ੇਦਪੁਰ 'ਤੇ, ਜੋ ਲਿਖ ਰਹੇ ਹੈ ਜੀ ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਇਹਨਾਂ ਕੇ ਗੈਲ ਹੈ ਜੀ ਤਨਵੀ ਭਾਟੀਆ ਔਰ ਪੱਪੀ ਭਾਟੀਆ
1: ਜੀ। ਅਗਲੀ ਚਿੱਠੀ ਭੇਜੀ ਹੈ ਮੈਨੂੰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ 'ਤੇ, ਰਾਮਨਾਥ ਅਤਾਪੁਰ ਕਲੋਨੀਆਂ 'ਤੇ।
0: ਅਗਲਾ ਖਤ ਮੇਰੇ ਪਾਸ ਹੈ ਜੀ ਆਜ਼ਾਦ ਨਗਰ ਲਕਸਰ ਹਰਿਦੁਆਰ 'ਤੇ, ਉਹ ਲਿਖ ਰਹੇ ਹੈ ਜੀ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੇ ਰਾਹੀਂ ਔਰ ਮਹਿਰਾਜ ਜਹਾਂ।
1: ਅਗਲੀ ਚਿੱਠੀ ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ 'ਤੇ, ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਔਰ ਇਨਕੀ ਗੈਲ ਹੈ KS ਮਾਨ
0: ਜੀ। ਚੱਕਲਾ ਬਾਜ਼ਾਰ ਸਮਾਣਾ 'ਤੇ ਮੈਨੂੰ ਲਿਖ ਰਹੇ ਹੈ ਜੀ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਔਰ ਇਹਨਾਂ ਕੇ ਗੈਲ ਹੈ ਜੀ ਹਸਮੁਖ ਜਿੰਦਲ। ਲਓ ਫਿਰ ਇਹਨਾਂ ਸਾਰਿਆਂ ਕੀ ਫਰਮਾਇਸ਼ 'ਤੇ ਸੁਣ ਰਹੇ ਹਾਂ ਪ੍ਰੋਗਰਾਮ ਕਾ ਯੋ ਗੀਤ।

0: ਜੇ ਥੰਮ ਵੀ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਨਾ ਚਾਹਾਂ ਤਾਂ ਥੰਮੇ ਵੀ ਮੈਨੂੰ ਚਿੱਠੀ ਰਾਹੀਂ ਆਪਣੀ ਫਰਮਾਇਸ਼ ਹੈ ਜਿਹੜੀ ਉਹ ਭੇਜ ਸਕਾਂ।
1: ਜੀ
0: ਉਸ ਵਾਸਤੇ ਪਤਾ ਨੋਟ ਕਰ ਲਿਓ ਮਾਰਾ, ਪ੍ਰੋਗਰਾਮ ਕਿਸਾਨ ਵਾਣੀ ਪੁਆਧੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ।
1: ਹਾਂਜੀ, ਪਿੰਨ ਕੋਡ ਹੈ 1470002।
0: ਜੀ, ਸੋ ਹਮੇ ਥਾਰੀ ਚਿੱਠੀਆਂ ਕੀ ਉਡੀਕ ਕਰੇਂਗੇ, ਹਰ
1: ਜੀ
0: ਥਾਰੇ ਪਸੰਦ ਕੇ ਗੀਤ ਹੈ ਜਿਹੜੇ ਇਸ ਪ੍ਰੋਗਰਾਮ ਮਾ ਜ਼ਰੂਰ ਸੁਣਵਾਏਂਗੇ।
1: ਸੋ ਇਸਕੇ ਗਏ ਲਈ ਮੈਨੂੰ ਰਾਜਵਿੰਦਰ ਨੂੰ
0: ਔਰ ਮੈਨੂੰ ਜਸਪ੍ਰੀਤ ਨੂੰ, ਪ੍ਰੋਗਰਾਮ ਕਿਸਾਨ ਵਾਣੀ ਪੂਰੀ ਖਤਮ ਕਰਨੇ ਕੀ ਦੋ
1: ਦਿਓ ਇਜਾਜ਼ਤ।
0: ਇਜਾਜ਼ਤ।
1: ਇਸ ਪ੍ਰੋਗਰਾਮ ਨੂੰ ਤੁਹਾਰੇ ਤੱਕ ਪਹੁੰਚਾਉਣ ਵਾਸਤੇ ਮਾਰਾ ਸਹਿਯੋਗ ਕਰਿਆ ਰਣਵੀਰ ਸਿੰਘ ਰਾਣਾ ਹੋਰਾਂ ਨੇ, ਔਰ ਪੇਸ਼ਕਸ਼ ਹੈ
0: ਸੁਕੀਨ ਮੁਹੰਮਦ ਹੋਰਾਂ ਕੀ।

FM ਬੈਂਡ 100.2 ਮੈਗਾਹਰਟਸ ਦੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 6 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: خفیہ ایجنسیوں کو بھیج دیا ہے۔ پاکستان کے خیبر پختونخوا کھیتر میں پولیس چوکی پر آتم گھاتی حملے میں سرکشا بل کے 15 جوان مارے گئے اور انیک گھائل ہوئے۔ پولیس کے انوسار یہ حملہ کل اس سمے ہوا جب وسفوٹک ساماگری سے بھری ایک گاڑی پولیس چوکی میں گھسنے کی کوشش کر رہی تھی۔ وسفوٹ کے بعد پولیس چوکی پر بندوق دھاریوں نے حملہ کر دیا اور گولی باری شروع کر دی۔ سرکشا بل کے انیک جوانوں کے ملبے میں دبے ہونے کی خبر ہے۔ پردھان منتری نریندر مودی کل گجرات میں سومناتھ امرت پرو میں شامل ہوں گے۔ سومناتھ ٹرسٹ کے ادھیکش کے روپ میں شری مودی کے نیتریتو میں سومناتھ مندر ورتمان سمے میں اپنے سورن یوگ میں ہے۔ اور کھیلوں میں آئی پی ایل کرکٹ میں چنئی میں لکھنؤ سپر جائنٹس نے چنئی سپر کنگز کو 204 رن کا لکشیہ دیا ہے۔ جواب میں تازہ سماچار ملنے تک چنئی سپر کنگز نے چوتھے اوور میں ایک وکٹ پر 45 رن بنا لیے ہیں۔ لکھنؤ نے پہلے بلے بازی کرتے ہوئے نردھارت 20 اوور میں 8 وکٹ کھو کر 203 رن بنائے۔ اس کے ساتھ ہی یہ سماچار بلٹن سماپت ہوا۔
1: ایف ایم بینڈ 100.2 میگا ہرٹز دے لائیو سٹریم ذریعے نیوز آن اے آئی آر ایپ دے اسی آکاش وانی دے پٹیالہ کیندر توں بول رہے ہاں۔ ਸਮਾਂ ਇਸ ਵੇਲੇ ਸ਼ਾਮ ਦੇ 6:05 ਹੋ ਰਹੇ ਨੇ। ਆਓ ਤੁਹਾਨੂੰ ਦੱਸ ਦਈਏ ਸਾਡੀ ਅੱਜ ਦੀ ਬਾਕੀ ਰਹਿੰਦੀ ਸਭਾ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮਾਂ ਦੇ ਵੇਰਵੇ ਤੋਂ ਤੁਰੰਤ ਬਾਅਦ ਤੁਸੀਂ ਸੁਣ ਸਕੋਗੇ ਕੁਝ ਦੇਸ਼ ਪਿਆਰ ਦੇ ਨਗਮੇ। ਪ੍ਰਾਦੇਸ਼ਿਕ ਸਮਾਚਾਰ ਤੁਸੀਂ ਸੁਣੋਗੇ ਸ਼ਾਮੀ 6:20 'ਤੇ। ਨੌਜਵਾਨ ਦੋਸਤਾਂ ਦਾ ਮਨਪਸੰਦ ਪ੍ਰੋਗਰਾਮ ਵਿਵਿਕਿਓਰ ਪ੍ਰੋਗਰਾਮ। ਵਿਵਿਕਿਓਰ ਦਾ ਸਮਾਂ ਰਹੇਗਾ ਸ਼ਾਮੀ 6:30 ਦਾ। ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ ਤੁਸੀਂ ਸਰਵਣ ਕਰੋਗੇ ਸ਼ਾਮ 7:02 'ਤੇ। ਸ਼ਾਮੀ 7:30 ਹੋਣਗੀਆਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ ਸੁਹਾਨੀ ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 7:40 ਤੋਂ 8:15 ਤੱਕ ਦਾ। ਅੱਜ ਐਤਵਾਰ ਹੈ ਅਤੇ ਐਤਵਾਰ ਨੂੰ ਅਸੀਂ ਤੁਹਾਡੇ ਲਈ ਪੇਸ਼ ਕਰਦੇ ਹਾਂ ਪ੍ਰੋਗਰਾਮ ਗੁਲਦਸਤਾ ਰਾਤੀ 8:15 ਆਕਾਸ਼ਵਾਣੀ ਪਟਿਆਲਾ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਇੱਕ ਖਾਸ ਤ੍ਰੈਭਾਸ਼ੀ ਕਵੀ ਦਰਬਾਰ ਤੁਸੀਂ ਸੁਣੋਗੇ ਪ੍ਰੋਗਰਾਮ ਗੁਲਦਸਤਾ ਤਹਿਤ ਰਾਤੀ 8:15। ਰਾਤੀ 9:15 ਸਮਾਚਾਰ ਸੰਧਿਆ ਤਹਿਤ ਤੁਸੀਂ ਸੁਣ ਸਕੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਰਾਤੀ 9:00 ਤੋਂ 10:00 ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇਅ ਕੀਤੇ ਜਾਣਗੇ ਸਾਡੇ ਮੁੰਬਈ ਕੇਂਦਰ ਤੋਂ। ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਸੁਣੋਗੇ ਰਾਤੀ 10:02 'ਤੇ। ਰਾਤੀ 10:30 ਪੁਰਾਣੀਆਂ ਹਿੰਦੀ ਫਿਲਮਾਂ ਨਾਲ ਸਜਾ ਪ੍ਰੋਗਰਾਮ ਰਜਨੀ ਗੰਧਾ ਹੋਵੇਗਾ। ਰਾਤੀ 11:00 ਹਿੰਦੀ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੀ ਅੱਜ ਦੀ ਬਾਕੀ ਰਹਿੰਦੀ ਸਭਾ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਐਫ ਐਮ ਬੈਂਡ 100.2 ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਰਹੇ ਹੋ। ਆਓ ਸੁਣਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ।

ਇਹ ਖੂਬਸੂਰਤ ਦੇਸ਼ ਪਿਆਰ ਦਾ ਨਗਮਾ ਤੁਸੀਂ ਸੁਣਿਆ ਨਛੱਤਰ ਗਿੱਲ ਅਤੇ ਸਾਥੀਆਂ ਦਾ ਗਾਇਆ ਹੋਇਆ। ਆਓ ਸੁਣਦੇ ਹਾਂ ਰੁਪਿੰਦਰ ਕੌਰ ਅਤੇ ਸਾਥੀਆਂ ਨੂੰ।

0: ਪ੍ਰਧਾਨਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 6,215 ਕਰੋੜ 23 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਵਿਚ ਇਹ ਵੀ ਕਿਹਾ ਗਿਆ ਕਿ ਮੈਦਾਨੀ ਇਲਾਕਿਆਂ ਚ ਸੜਕਾਂ ਤੇ ਪੁਲਾਂ ਦਾ ਨਿਰਮਾਣ ਮਾਰਚ 2028 ਤੱਕ ਕੀਤਾ ਜਾਣਾ ਚਾਹੀਦੈ, ਜਦਕਿ ਪਹਾੜੀ ਇਲਾਕਿਆਂ ਚ ਸੜਕਾਂ ਦਾ ਨਿਰਮਾਣ ਮਾਰਚ 2028 ਤੋਂ ਪਹਿਲਾਂ ਮੁਕੰਮਲ ਹੋਣਾ ਚਾਹੀਦੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNU ਜਲੰਧਰ। ਸਿੱਖਿਆ ਮੰਤਰਾਲਾ ਗਰਮੀ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਵਾਏਗਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਮੰਤਰਾਲੇ ਨੇ ਕਿਹਾ ਕਿ ਹਫ਼ਤਾ ਭਰ ਚੱਲਣ ਵਾਲਾ ਇਹ ਕੈਂਪ ਵਿਦਿਆਰਥੀਆਂ ਨੂੰ ਆਪਣੀ ਜਾਣ ਪਛਾਣ ਕਰਵਾਉਣ, ਸ਼ਬਦਾਵਲੀ ਨਿਰਮਾਣ, ਅਸਲ ਜੀਵਨ ਗੱਲਬਾਤ ਤੇ ਸਭਿਆਚਾਰਕ ਸਮਝ ਉਤੇ ਕੇਂਦਰਿਤ ਰਾਬਤੇ ਵਾਲੀਆਂ ਗਤੀਵਿਧੀਆਂ ਰਾਹੀਂ ਵੱਖ ਵੱਖ ਭਾਰਤੀ ਭਾਸ਼ਾਵਾਂ ਚ ਬੁਨਿਆਦੀ ਸੰਚਾਰ ਹੁਨਰ ਸਿੱਖਣ ਦਾ ਇਕ ਦਿਲਚਸਪ ਮੌਕਾ ਪ੍ਰਦਾਨ ਕਰੇਗਾ। ਮੰਤਰਾਲੇ ਨੇ ਦਸਿਆ ਕਿ ਇਸ ਸਾਲ ਪਹਿਲਕਦਮੀ ਭਾਰਤੀ ਸੰਕੇਤ ਭਾਸ਼ਾ ISL ਨੂੰ ਇਕ ਵਿਸ਼ੇਸ਼ ਤੌਰ ਤੇ ਪੇਸ਼ ਕਰਦੀ ਹੈ, ਜੋ ਰਾਸ਼ਟਰੀ ਸਿੱਖਿਆ ਨੀਤੀ 2020 ਮੁਤਾਬਕ ਸਮਾਵੇਸ਼ੀ ਤੇ ਬਰਾਬਰੀ ਵਾਲੀ ਸਿੱਖਿਆ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀ ਹੈ। ਪੰਜਾਬ ਨੂੰ ਸਕੂਲ ਸਿੱਖਿਆ ਵਿਚ ਭਾਰਤ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿਚੋਂ ਇਕ ਵਜੋਂ ਮਾਨਤਾ ਦਿੱਤੀ ਗਈ ਹੈ। ਨੀਤੀ ਆਯੋਗ ਸਿੱਖਿਆ ਗੁਣਵੱਤਾ ਰਿਪੋਰਟ 2026 ਨੇ ਮੁੱਖ ਬੁਨਿਆਦੀ ਸਿੱਖਿਆ ਮਾਪਦੰਡ ਤੇ ਇਸ ਨੂੰ ਕੇਰਲ ਤੋਂ ਵੀ ਅੱਗੇ ਰਖਿਆ। ਇਸ ਪ੍ਰਾਪਤੀ ਨੂੰ ਪ੍ਰਣਾਲੀਗਤ ਸੁਧਾਰਾਂ ਤੇ ਜ਼ਮੀਨੀ ਪੱਧਰ ਦੇ ਸਮਰਪਣ ਵੱਲੋਂ ਸੰਚਾਲਿਤ ਪੰਜਾਬ ਦੇ ਯੁੱਗ ਦੀ ਸ਼ੁਰੂਆਤ ਵਜੋਂ ਵਧਾਈ ਦਿੰਦਿਆਂ ਤੇ ਕਰਾਰ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਨਮਾਨ ਹਰ ਉਸ ਮਾਪੇ, ਵਿਦਿਆਰਥੀ ਤੇ ਅਧਿਆਪਕ ਦਾ ਹੈ ਜਿਸ ਨੇ ਸਰਕਾਰੀ ਸਕੂਲਾਂ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਇੱਕ ਸਕੂਲ ਵਿੱਚ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ ਤੇ 14 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਖੇਤਰੀ ਟਰਾਂਸਪੋਰਟ ਅਧਿਕਾਰੀ ਜਸਵਿੰਦਰ ਸਿੰਘ ਨੇ ਸਕੂਲ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਲਾਗੂ ਕਰਨ ਲਈ ਸਾਰੇ ਸਕੂਲ ਵੈਨ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਤੇ ਨਾਲ ਹੀ ਹਦਾਇਤ ਕੀਤੀ ਕਿ ਜੋ ਨੀਤੀਆਂ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਨਗੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸਕੂਲ ਵੈਨ ਦੇ ਡਰਾਈਵਰਾਂ ਨੂੰ ਦੱਸਿਆ ਗਿਆ ਕਿ ਇਸ ਤਹਿਤ ਬੱਸ ਦੇ ਪਿੱਛੇ ਤੇ ਅੱਗੇ ਸਕੂਲ ਬੱਸ ਲਿਖਿਆ ਹੋਣਾ ਅਤੇ ਬੱਸ ਵਿਚ ਅੱਗ ਬੁਝਾਊ ਯੰਤਰ ਹੋਣਾ ਲਾਜ਼ਮੀ ਹੈ। ਅੱਜ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਦੁਨੀਆ ਭਰ ਵਿਚ ਮਾਵਾਂ ਦਾ ਸਨਮਾਨ ਕਰਨ ਲਈ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਫਰਾਂਸ ਨੇ ਮਾਵਾਂ ਦਾ ਸਨਮਾਨ ਕਰਨ ਲਈ ਮਈ ਦੇ ਆਖਰੀ ਐਤਵਾਰ ਨੂੰ ਮਾਂ ਦਿਵਸ ਮਨਾਉਣ ਦੀ ਪ੍ਰਥਾ ਨੂੰ ਰਸਮੀ ਰੂਪ ਦਿੱਤਾ ਸੀ। ਇਹ ਦਿਨ ਮਾਤਾਵਾਂ, ਦਾਦੀਆਂ ਤੇ ਹੋਰਨਾਂ ਮਾਵਾਂ ਵਰਗੀਆਂ ਔਰਤਾਂ ਦੇ ਨਿਸਵਾਰਥ ਤੇ ਕੁਰਬਾਨੀ ਵਾਲੇ ਸੁਭਾਅ ਨੂੰ ਸਵੀਕਾਰ ਕਰਨ ਲਈ ਮਨਾਇਆ ਜਾਂਦਾ ਹੈ। ਇਸੇ ਤਹਿਤ ਅੱਜ ਗੁਰਦਾਸਪੁਰ ਵਿਚ ਮਦਰਸ ਡੇ ਛੋਟੇ ਬੱਚਿਆਂ ਨੇ ਵੱਖਰੇ ਢੰਗ ਨਾਲ ਮਨਾਇਆ। ਇਨ੍ਹਾਂ ਬੱਚਿਆਂ ਨੇ ਮਦਰਸ ਡੇ ਤੇ ਇਕ ਸਮਾਜ ਨੂੰ ਵੱਖਰਾ ਸੁਨੇਹਾ ਦੇਣ ਲਈ ਜਾਨਵਰਾਂ ਦੇ ਬੱਚਿਆਂ ਨੂੰ ਵੀ ਉਨ੍ਹਾਂ ਦੀ ਮਾਂ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਉਨ੍ਹਾਂ ਅੱਜ ਗਊਸ਼ਾਲਾ ਵਿਚ ਜਾ ਕੇ ਸੇਵਾ ਕੀਤੀ ਤੇ ਇਸ ਮੌਕੇ ਬੱਚਿਆਂ ਨੇ ਸਮਾਜ ਨੂੰ ਸੁਨੇਹਾ ਦਿੰਦਿਆਂ ਆਖਿਆ।
1: ਮੈਮ ਕੇ ਮਾਇਆ ਮਹਾਜਨ ਹੈ, ਆਜ ਹਮ ਯਹਾਂ ਪੇ ਗਾਉਂਸ਼ਾਲਾ ਮੇ ਆਏ ਹੈ ਔਰ ਆਜ ਹੈ ਮਦਰਸ ਡੇ ਹੈ ਔਰ ਮੈਂ ਯੇ ਕਹਿਣਾ ਚਾਹੂੰਗੀ ਕਿ ਕਾਓਸ ਕੋ ਵੀ ਫੀਲਿੰਗਸ ਹੋਤੀ ਹੈ ਔਰ ਉਨ੍ਹੋਂ ਕੇ ਵੀ ਬੱਚੇ ਹੋਤੇ ਹੈ, ਜੈਸੇ ਹਮ ਆਪਣੀ ਮੰਮਾ ਪਾਪਾ ਸੇ ਅਲੱਗ ਨਹੀਂ ਹੋ ਸਕਤੇ, ਵੈਸੇ ਹੀ ਵੋ ਵੀ ਨਹੀਂ ਅਲੱਗ ਹੋ ਸਕਤੇ। ਗਾਏ ਕੋ ਨਹੀਂ ਮਾਨਣਾ ਚਾਹੀਏ, ਵੋ ਹਮਾਰੀ ਮਾਂ ਕੀ ਤਰ੍ਹਾਂ ਹੋਤੀ ਹੈ।
2: ਮੇਰਾ ਨਾਮ ਆਰਵ ਹੈ, ਆਜ ਹਮ ਗਊਸ਼ਾਲਾ ਆਏ ਹੈ, ਵਹਾਂ ਪਰ ਹਮਨੇ ਕਾਓਸ ਕੋ ਫੀਡ ਕੀਆ ਹੈ ਔਰ ਕਈ ਐਨੀਮਲਸ ਉਨਕੋ ਉਨਕੇ ਆਪਣੀ ਮਦਰ ਸੇ ਆਪਣੇ ਪੇਰੈਂਟਸ ਸੇ ਅਲੱਗ ਕੀਆ ਜਾਤਾ ਹੈ ਔਰ ਉਨਕੋ ਮਾਰ ਦਿਆ ਜਾਤਾ ਹੈ, ਜੋ ਕਿ ਅੱਛੀ ਬਾਤ ਨਹੀਂ ਹੈ ਅਕੋਰਡਿੰਗ ਟੂ ਮੀ। ਵੀ ਹੈਵ ਨੋ ਰਾਈਟ ਟੂ ਡੂ ਦੈਟ ਥਿੰਗ ਐਂਡ ਇਸੀ ਬੇਸਿਸ ਪੇ ਹਮ ਆਜ ਲੋਕੋ ਕੋ ਮੈਸੇਜ ਦੇਣਾ ਚਾਹਤੇ ਹੈ ਕਿ ਆਗੇ ਸੇ ਐਸਾ ਮਤ ਕਰੇ, ਉਨਕੇ ਪੇਰੈਂਟਸ ਕੋ ਅਲੱਗ ਨਾ ਕਰੇ। ਹਮ ਸੋਚਦੇ ਹੈ ਦੇ ਆਰ ਵੋਇਸਲੈਸ, ਦੇ ਕਾਂਟ ਡੂ ਨਥਿੰਗ ਬਟ ਦੈਟਸ ਰੋਂਗ।
0: ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਅੱਜ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਦੇ ਰੁਝਾਨ ਨੂੰ ਠੱਲ ਪਾਉਣ ਲਈ ਪਿੰਡਾਂ ਦਾ ਦੌਰਾ ਕੀਤਾ ਤੇ ਆਪਣੀ ਮੌਜੂਦਗੀ 'ਚ ਖੇਤਾਂ ਵਿੱਚ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ, ਸਿਵਲ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਨਾਲ ਬੁਝਾਇਆ। ਇਸ ਮੌਕੇ ਉਨ੍ਹਾਂ ਆਖਿਆ,
3: ਦੇਖੋ ਸਾਡੀ ਟੀਮਾਂ ਵੱਲੋਂ ਅੱਜ ਚੈਕਿੰਗ ਕੀਤੀ ਜਾ ਰਹੀ ਹੈਗੀ। ਸੀਜ਼ਨ ਤੋਂ ਪਹਿਲਾਂ ਕਾਫੀ ਅਵੇਅਰਨੈਸ ਐਕਟੀਵਿਟੀਜ਼ ਕੀਤੀਆਂ ਗਈਆਂ ਸੀਗੀਆਂ ਤੇ ਜਿਹੜੀ ਮਸ਼ੀਨਰੀ ਹੈਗੀ ਹੈ ਐਗਰੀਕਲਚਰਲ ਉਹਦੇ ਬਾਰੇ ਵੀ ਕਾਫੀ ਅਵੇਅਰਨੈਸ ਹੈਗੀ ਹੈ। ਉਹਦੇ ਨਾਲ ਜਿਹੜੇ ਸਟਬਲ ਬਰਨਿੰਗ ਦੇ ਇੰਸੀਡੈਂਟਸ ਨੇ ਪਿਛਲੇ ਸਾਲਾਂ ਨਾਲੋਂ ਕਾਫੀ ਘਟੇ ਨੇ, ਬਟ ਫਿਰ ਵੀ ਇੰਸੀਡੈਂਟਸ ਆ ਰਹੇ ਨੇ ਤੇ ਸਾਡਾ ਇਹੀ ਕੋਸ਼ਿਸ਼ ਹੈਗੀ ਹੈ ਕਿ ਇਸ ਨੂੰ ਰੋਕਿਆ ਜਾਏ।
0: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਅਤੇ ਮਨੁੱਖੀ ਵਿਗਿਆਨ ਵਿਭਾਗ ਦੇ ਸਾਬਕਾ ਚੇਅਰਪਰਸਨ ਨੇ ਫੋਰੈਂਸਿਕ ਵਿਗਿਆਨ ਖੋਜ ਵਿੱਚ ਵਿਸ਼ਵ ਪੱਧਰ ਤੇ 11ਵਾਂ ਰੈਂਕ ਪ੍ਰਾਪਤ ਕੀਤਾ ਹੈ। ਡਾਕਟਰ ਕੇਵਲ ਕ੍ਰਿਸ਼ਨ ਇਸ ਸਾਲ ਮੇਂ ਮੁਲਾਂਕਣ 'ਚ ਭਾਰਤ ਦੇ ਚੋਟੀ ਦੇ ਦਰਜੇ ਦੇ ਫੋਰੈਂਸਿਕ ਵਿਗਿਆਨੀਆਂ ਵਜੋਂ ਉਭਰੇ ਨੇ। ਇਹ ਰੈਂਕਿੰਗ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸਵੀਅਰ ਵੱਲੋਂ ਜਾਰੀ 2025 ਦੀਆਂ ਰਿਪੋਰਟਾਂ ਦੇ ਆਧਾਰ ਤੇ ਉਹਨਾਂ ਨੂੰ ਦੁਨੀਆ ਭਰ ਦੇ 15,009 ਫੋਰੈਂਸਿਕ ਵਿਗਿਆਨੀਆਂ ਵਿੱਚੋਂ ਕਾਨੂੰਨੀ ਤੇ ਫੋਰੈਂਸਿਕ ਮੈਡੀਸਨ ਸ਼੍ਰੇਣੀ ਵਿੱਚ ਰੱਖਿਆ ਗਿਆ। ਰੈਂਕਿੰਗ ਕਈ ਮਾਪਦੰਡ ਦੇ ਆਧਾਰ ਤੇ ਜਿਸ ਵਿੱਚ ਪ੍ਰਕਾਸ਼ਿਤ ਖੋਜ ਪੱਤਰਾਂ ਦੀ ਗਿਣਤੀ, ਪ੍ਰਾਪਤ ਕਰਨ ਦੇ ਹਵਾਲੇ ਸ਼ਾਮਲ ਨੇ। ਇਹ ਪ੍ਰਾਪਤੀ ਸਿਰਫ ਯੂਨੀਵਰਸਿਟੀ ਲਈ ਨਹੀਂ ਸਗੋਂ ਦੇਸ਼ ਲਈ ਵੀ ਇੱਕ ਮਾਣ ਵਾਲੀ ਗੱਲ ਹੈ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿਚ ਕੱਲ੍ਹ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਪੰਜਾਬ 'ਚ ਅੱਜ ਤੋਂ

0: 14 मई तक ਵੱਖ ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਅੱਜ ਤੇ ਕੱਲ ਵੱਖ ਵੱਖ ਥਾਵਾਂ ਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਵਗ ਸਕਦੀਆਂ ਨੇ। ਇਸੇ ਤਰ੍ਹਾਂ ਹਰਿਆਣਾ 'ਚ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੀ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਹਾਲਾਂਕਿ ਅਗਲੇ 3 ਤੋਂ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। ਇਸ ਦੌਰਾਨ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ ਭੋਪਾਲ 'ਚ 45.2 ਡਿਗਰੀ ਸੈਲਸੀਅਸ ਅਤੇ ਪੰਜਾਬ ਦੇ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਪਲੇਆਫ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੰਜਰਸ ਬੰਗਲੁਰੂ ਦਾ ਮੁਕਾਬਲਾ ਰਾਏਪੁਰ ਦੇ ਸ਼ਹੀਦ ਵੀ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ 'ਚ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਗੁਰੂਗ੍ਰਾਮ ਦੀ ਐਂਟੀ ਮਨੀ ਲਾਂਡਰਿੰਗ ਅਦਾਲਤ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ 7 ਦਿਨਾਂ ਰਿਮਾਂਡ ਤੇ ਭੇਜਿਆ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 3ਜੇ ਗੇੜ ਦੌਰਾਨ ਪੰਜਾਬ 435 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਅਤੇ IPL ਕ੍ਰਿਕਟ ਵਿੱਚ ਅੱਜ ਰਾਇਲ ਚੈਲੰਜਰਸ ਬੰਗਲੁਰੂ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।
1: ਦੀਦੀ ਨੌਕਰੀ ਲੱਗ ਗਈ।
2: ਓਏ ਵਾਹ, ਵਧਾਈਆਂ। ਹੁਣ ਬਹੁਤ ਸਾਰੀ ਸ਼ਾਪਿੰਗ।
1: ਹਾਂ, ਨਵਾਂ ਮੋਬਾਈਲ, ਜੀਨਸ, ਜੈਕਟ।
2: ਖੈਰ ਜਾ ਸ਼ਹਿਜ਼ਾਦੇ, ਤਨਖਾਹ ਤੋਂ ਪਹਿਲਾਂ ਖਰਚੇ।
1: ਇੰਸਟੈਂਟ ਲੋਨ ਵੀ ਤਾਂ ਮਿਲਦਾ ਹੈ।
2: ਪਹਿਲਾਂ ਬਜਟ ਬਣਾਉਣਾ ਸਿੱਖੋ, ਫੇਰ ਖਰਚ ਕਰੋ।
1: ਪਰ ਦੀ
2: ਦੇਖੋ, ਕਮਾਈ ਦਾ ਇੱਕ ਹਿੱਸਾ ਹਮੇਸ਼ਾ ਬਚਾਉਣਾ ਚਾਹੀਦਾ ਹੈ। ਪਰ ਪਾਰਟੀ ਦੇਣ ਤੋਂ ਨਹੀਂ ਬਚੇਗਾ ਤੂੰ।
1: ਹਾਂ ਦੀ, ਪਾਰਟੀ ਮੇਰੀ, ਬਜਟ ਤੁਹਾਡਾ।
2: ਅੱਛਾ,
3: RBI ਕਹਿੰਦਾ ਹੈ
2: ਸਹੀ ਰੀਤੀ ਰਵਈਆ ਤੁਹਾਨੂੰ ਬਚਾਏਗਾ ਹਮੇਸ਼ਾ।

FM band 100.2 megahertz ਤੇ live streaming ਜ਼ਰੀਏ news on AIR app ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 6:30 ਹੋ ਚੁੱਕੇ ਨੇ। ਪੇਸ਼ ਕਰ ਰਹੇ ਹਾਂ ਨੌਜਵਾਨ ਦੋਸਤਾਂ ਦਾ ਮਨਪਸੰਦ ਪ੍ਰੋਗਰਾਮ ਵਿਬਕਿਊਰ, ਅਤੇ ਅੱਜ ਦਾ ਵਿਬਕਿਊਰ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ ਅਰਪਿੰਦਰ ਖਹਿਰਾ। ਪਿਆਰੇ ਦੋਸਤੋ, ਤੁਸੀਂ ਆਕਾਸ਼ਵਾਣੀ ਪਟਿਆਲਾ ਨੂੰ ਆਪਣੇ ਮੋਬਾਈਲ ਫੋਨ 'ਤੇ, ਰੇਡੀਓ ਸੈੱਟ 'ਤੇ, ਆਪਣੇ ਕਾਰ ਦੇ ਵਿੱਚ ਕਿਸੇ ਵੀ ਮਾਧਿਅਮ ਰਾਹੀਂ ਸੁਣ ਰਹੇ ਹੋ, ਉਹਨਾਂ ਸਾਰੇ ਸੁਣ ਰਹੇ ਸਾਡੇ ਨੌਜਵਾਨ ਦੋਸਤਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵੈਲਕਮ, ਇਸਤਕਬਾਲ। ਜਿਵੇਂ ਕਿ ਇਸ ਪ੍ਰੋਗਰਾਮ ਦੀ ਵਿਦਾ ਹੈ ਵਿਬਕਿਊਰ ਦੀ, ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਕਿਸੇ ਖੂਬਸੂਰਤ ਵਿਚਾਰ ਦੇ ਨਾਲ, ਜਿਸ ਨੂੰ ਕਹਿੰਦੇ ਥੋਟ ਆਫ ਦੀ ਡੇ। ਅਸੀਂ ਆਪਣੇ ਪਿਆਰੇ ਦੋਸਤਾਂ ਨੂੰ ਦੱਸ ਦਈਏ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਅੰਤਰਰਾਸ਼ਟਰੀ ਮਦਰ ਡੇਜ਼ ਹੈ, ਮਾਂ ਦਿਵਸ ਹੈ, ਅਤੇ ਸਾਡਾ ਵਿਚਾਰ ਅੱਜ ਸਾਰੀਆਂ ਮਾਵਾਂ ਲਈ ਹੈ। ਸਾਡੇ ਨੌਜਵਾਨ ਦੋਸਤ ਜਿਨ੍ਹਾਂ ਦੀਆਂ ਮਾਵਾਂ ਸਦਾ ਸਲਾਮਤ ਰਹਿਣ, ਖੁਸ਼ ਰਹਿਣ, ਆਬਾਦ ਰਹਿਣ, ਉਹ ਮਾਵਾਂ ਨੂੰ ਪਿਆਰ ਕਰਦੇ ਰਹਿਣ, ਉਹਨਾਂ ਸਾਰੀਆਂ ਮਾਵਾਂ ਦੇ ਲਈ ਅੱਜ ਦਾ ਵਿਚਾਰ। ਅੰਗਰੇਜ਼ੀ ਦੇ ਵਿੱਚ ਇੱਕ ਬੜੀ ਪ੍ਰਚਲਿਤ ਕਹਾਵਤ ਹੈ, ਲੀਵ ਐਵਰੀ ਵਨ ਫਾਰ ਯੂਅਰ ਮਦਰ ਬਟ ਨੈਵਰ ਲੀਵ ਯੂਅਰ ਮਦਰ ਫਾਰ ਐਨੀ ਵਨ। ਪੰਜਾਬੀ 'ਚ ਤਰਜਮਾ ਹੈ, ਮਾਂ ਦੇ ਲਈ ਤੁਸੀਂ ਸਭ ਨੂੰ ਛੱਡ ਦਿਓ ਪਰ ਸਭ ਕੁਝ ਦੇ ਲਈ ਕਦੇ ਮਾਂ ਨਾ ਛੱਡੋ। ਸੋ ਪਿਆਰੇ ਦੋਸਤੋ, ਪਿਆਰੇ ਨੌਜਵਾਨ ਵੀਰੋ, ਦੁਨੀਆ ਦਾ ਬਹੁਤ ਹੀ ਖੂਬਸੂਰਤ ਨਾਮ ਹੈ ਮਾਂ। ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਇੰਨਾ ਵਕਤ ਨਹੀਂ ਹੈ ਕਿ ਅਸੀਂ ਆਪਣੀ ਮਾਂ, ਆਪਣੀ ਅੰਮੀ, ਆਪਣੀ ਬੇਬੇ, ਆਪਣੀ ਮਦਰ ਕੋਲ ਬੈਠ ਕੇ ਪਿਆਰ ਸਕੂਨ ਨਾਲ ਦੋ ਗੱਲਾਂ ਕਰ ਸਕੀਏ, ਦੋ ਬੋਲ ਸਾਂਝੇ ਕਰ ਸਕੀਏ। ਦੁਨੀਆ ਦੇ ਰਜ਼ੇਵੇਂ ਦੇ ਵਿੱਚ ਅਸੀਂ ਆਪਣੇ ਮਾਂ ਪਿਓ ਨੂੰ ਛੱਡਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਰਹਿੰਦੇ ਹਾਂ,

ਸੋ ਅੱਜ ਅੰਤਰਰਾਸ਼ਟਰੀ ਮਦਰ ਦਿਵਸ ਦੇ ਮੌਕੇ 'ਤੇ ਸਾਡਾ ਇਹ ਥੌਟ ਹੈ, ਸਾਡਾ ਇਹ ਵਿਚਾਰ ਹੈ ਕਿ ਤੁਸੀਂ ਦੁਨੀਆ ਦੇ ਜਿਹੜੇ ਮਰਜ਼ੀ ਮੁਕਾਮ ਹਾਸਿਲ ਕਰ ਲਓ, ਤੁਸੀਂ ਦੁਨੀਆ ਦੀਆਂ ਜਿਹੜੀਆਂ ਮਰਜ਼ੀਆਂ ਦੌੜਾਂ ਭੱਜਾਂ ਨਸਾਂ ਕਰ ਲਓ, ਪਰ ਆਪਣੀ ਮਾਂ ਨੂੰ ਕਦੇ ਨਾ ਛੱਡੋ, ਮਾਂ ਦੀ ਮਮਤਾ ਨੂੰ ਕਦੇ ਨਾ ਛੱਡੋ। ਕੋਸ਼ਿਸ਼ ਕਰੋ ਆਪਣੇ ਕੀਮਤੀ ਰੁਝੇਵੇਂ ਨੇ ਜਿਹੜੇ, ਉਹਨਾਂ ਦੇ ਵਿੱਚੋਂ ਕੁਝ ਸਮਾਂ ਆਪਣੇ ਮਾਂ ਪਿਓ ਲਈ ਜ਼ਰੂਰ ਕੱਢੋ। ਸੋ ਅੱਜ ਦਾ ਵਿਚਾਰ, ਮਾਂ ਦੇ ਲਈ ਸਭ ਨੂੰ ਛੱਡ ਦਿਓ ਪਰ ਸਭ ਕੁਝ ਲਈ ਕਦੇ ਮਾਂ ਨਾ ਛੱਡੋ। ਸੋ ਪ੍ਰੋਗਰਾਮ ਦਾ ਸ਼ੁਰੂਆਤ ਇਸ ਵਿਚਾਰ ਦੇ ਨਾਲ, ਅਤੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਗੱਲਾਂ ਹੋਣਗੀਆਂ ਅੱਜ ਦੇ ਇਸ ਵਿਸ਼ੇ 'ਤੇ, ਨਾਲ ਹੋਵੇਗਾ ਗੀਤ ਸੰਗੀਤ। ਸੋ ਸਭ ਤੋਂ ਪਹਿਲਾਂ ਆਓ ਆਗਾਜ਼ ਕਰਦੇ ਹਾਂ ਸਤਿੰਦਰ ਸਰਤਾਜ ਦੇ ਗਾਏ ਹੋਏ ਇਸ ਖੂਬਸੂਰਤ ਗੀਤ ਦੇ ਨਾਲ, ਦੂਰੋਂ ਬੈਠ ਦਵਾਵਾਂ ਕਰਦੀ ਅੰਮੀਏ।

ਉਂਜ ਦੁਨੀਆਂ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ ਕੁਝ ਕੁ ਐਸੀਆਂ ਰਾਵਾਂ ਨੇ ਚੀਸਾਂ ਲੈ ਅਸੀਸਾਂ ਦੇਂਦੀ ਜ਼ਖਮਾਂ ਬਦਲੇ ਕਸਮਾਂ ਵੀ ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ।

ਪੋਜੀਸ਼ਨ ਲਈ, ਜਿਸ ਪਦਵੀ ਦੇ ਲਈ, ਜਿਸ ਪੋਸਟ ਦੇ ਲਈ, ਜਿਸ ਨੌਕਰੀ ਦੇ ਲਈ, ਜਿਸ ਜੌਬ ਦੇ ਲਈ, ਜਿਸ ਮਰਜ਼ੀ ਅਹੁਦੇ ਦੇ ਲਈ ਮਿਹਨਤਾਂ ਕਰਦੇ ਹੋ, ਪਰਮਾਤਮਾ ਤੁਹਾਡੀਆਂ ਮਿਹਨਤਾਂ ਨੂੰ ਜਿਹੜਾ ਹੋਰ ਰੰਗ ਭਗ ਲਾਵੇ ਅਤੇ ਤੁਸੀਂ ਆਪਣੇ ਮੁਕਾਮ 'ਤੇ ਛੇਤੀ ਪਹੁੰਚੋ, ਇਹ ਅਸੀਂ ਆਕਾਸ਼ਵਾਣੀ ਪਟਿਆਲਾ ਵੱਲੋਂ ਦੁਆ ਵੀ ਕਰਦੇ ਹਾਂ। ਅਤੇ ਇੱਕ ਅਸੀਂ ਆਪਣੇ ਨੌਜਵਾਨ ਦੋਸਤਾਂ ਨੂੰ ਦੱਸ ਦਈਏ ਵੀ ਕੁਝ ਜਿਹੜੀਆਂ ਅਸਾਮੀਆਂ ਨੇ ਵੱਖ ਵੱਖ ਕੇਂਦਰ ਸਰਕਾਰ ਵੱਲੋਂ ਅਤੇ ਸੂਬਾ ਸਰਕਾਰ ਵੱਲੋਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ, ਉਹਨਾਂ ਨੂੰ ਤੁਸੀਂ ਫੋਲੋ ਕਰਦੇ ਰਹੋ ਅਤੇ ਆਪਣੀਆਂ ਜਿਹੜੀਆਂ ਜੋਬਸ ਨੇ ਉਹਨੂੰ ਸਿਕਿਓਰ ਕਰਦੇ ਰਹੋ। ਜਿਵੇਂ ਕਿ ਪੰਜਾਬ ਵੈਟਨਰੀ ਇੰਸਪੈਕਟਰ ਦੀਆਂ 150 ਅਸਾਮੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ, ਜਿਹਦੀ 25 ਮਈ 2026 ਆਖਰੀ ਤਾਰੀਖ ਹੈ। ਇਹਦਾ ਜਿਹੜਾ ਵਿਸ਼ਾ ਮੁਹਾਰਤ ਹੈ ਪਲੱਸ ਟੂ ਫਿਜਿਕਸ ਕਮਿਸਟਰੀ ਬਾਇਓਲੋਜੀ ਜਾਂ ਡਿਪਲੋਮਾ ਇਨ ਵੈਟਨਰੀ ਸਾਇੰਸ ਜਾਂ ਐਨੀਮਲ ਹੈਲਥ ਸਾਇੰਸਿਸ 'ਚ ਹੋਵੇ ਤਾਂ ਤੁਸੀਂ ਇਸ ਜੋਬ ਨੂੰ ਅਪਲਾਈ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਵੈਬਸਾਈਟ www.ssb.gov.in ਤੇ ਜਾ ਸਕਦੇ ਹੋ। ਇਸੇ ਤਰੀਕੇ ਨਾਲ ਪੰਜਾਬ ਗੌਰਮੈਂਟ ਵੱਲੋਂ 47 ਜੇਲ੍ਹ ਵਾਰਡਨ ਅਤੇ 57 ਮੈਟਰਨ ਦੀ ਭਰਤੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਸੀ। 9 ਮਈ ਤੱਕ ਉਹਦੀ ਲਾਸਟ ਡੇਟ ਸੀ ਪਰ ਕੁਝ ਕਾਰਨਾਂ ਕਰਕੇ ਉਹਨੂੰ ਐਕਸਟੈਂਡ ਕਰਕੇ 12 ਮਈ 2026 ਤੱਕ ਖੋਲ੍ਹ ਦਿੱਤਾ ਗਿਆ ਪੋਰਟਲ। ਤੁਸੀਂ ਆਪਣੇ ਇਸ ਪੋਰਟਲ 'ਤੇ ਜਾ ਕੇ ਜੇਲ੍ਹ ਵਾਰਡਨ ਅਤੇ ਮੈਟਰਨ ਦੀ ਅਸਾਮੀ ਲਈ ਦੁਬਾਰਾ ਅਪਲਾਈ ਕਰ ਸਕਦੇ ਹੋ ਜਾਂ ਕੋਈ ਤਰੱਟੀ ਸੀ ਉਹਨੂੰ ਠੀਕ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ www.ssb.gov.in ਤੇ ਜਾ ਸਕਦੇ ਹੋ। ਇਸੇ ਤਰੀਕੇ ਨਾਲ RBI ਗ੍ਰੇਡ B ਦੀ ਪੋਸਟ ਲਈ 60 ਪੋਸਟਾਂ ਨੇ ਜਿਹੜੀਆਂ ਉਹ ਅਨਾਊਂਸ ਹੋ ਚੁੱਕੀਆਂ ਨੇ। 20 ਮਈ 2026 ਜਿਸ ਦੀ ਆਖਰੀ ਤਾਰੀਖ ਹੈ। ਕਿਸੇ ਵੀ ਵਿਸ਼ੇ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਹੋ ਤਾਂ ਇਸ ਪੋਸਟ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਇਹਦੇ ਲਈ ਜਿਹੜਾ ਕੰਪੀਟੀਸ਼ਨ ਹੈ ਇਹ 3 ਫੇਜ਼ ਦੇ ਵਿੱਚ ਹੋਣਾ। ਪਹਿਲੇ ਫੇਜ਼ ਦੇ ਵਿੱਚ ਪ੍ਰੀਮਲਰੀ ਐਗਜ਼ਾਮ ਹੈ, ਫਿਰ ਮੇਨ ਹੈ, ਫਿਰ ਇੰਟਰਵਿਊ ਫੇਜ਼ ਹੈ। ਤੁਸੀਂ 60 ਪੋਸਟਾਂ ਦੇ ਲਈ ਕੰਪੀਟੀਸ਼ਨ ਲੜ ਸਕਦੇ ਹੋ RBI ਗ੍ਰੇਡ B ਦੇ ਲਈ। ਵਧੇਰੇ ਜਾਣਕਾਰੀ ਲਈ ਤੁਸੀਂ www.rbi.org.in ਤੇ ਜਾ ਸਕਦੇ ਹੋ। ਅਤੇ ਇਹ ਨੌਜਵਾਨ ਦੋਸਤਾਂ ਲਈ, ਇਸ ਤਰੀਕੇ ਨਾਲ ਵੱਖ ਵੱਖ ਹੋਰ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਅਸਾਮੀਆਂ ਨੇ ਆ ਰਹੀਆਂ ਨੇ। ਤੁਸੀਂ ਲਗਾਤਾਰ ਮਿਹਨਤਾਂ ਕਰਦੇ ਰਹੋ, ਪਰਮਾਤਮਾ ਤੁਹਾਡੀਆਂ ਮਿਹਨਤਾਂ ਨੂੰ ਹੋਰ ਰੰਗ ਭਾਗ ਲਾਵੇਗਾ ਜਲਦੀ। ਅਤੇ ਅਸੀਂ ਆਪਣੇ ਦੋਸਤਾਂ ਨਾਲ ਜਿਵੇਂ ਜ਼ਿਕਰ ਕਰ ਰਹੇ ਸੀ, ਅੱਜ ਅੰਤਰਰਾਸ਼ਟਰੀ ਮਦਰ ਦਿਵਸ ਹੈ। ਦੁਨੀਆ ਦੇ ਵਿੱਚ 10 ਮਈ ਦਾ ਜਿਹੜਾ ਦੂਸਰਾ ਐਤਵਾਰ ਹੁੰਦਾ ਹੈ, ਉਸ ਦਿਨ ਨੂੰ ਜਿਹੜਾ ਹੈ ਮਈ ਮਹੀਨੇ ਦਾ ਜਿਹੜਾ ਦੂਸਰਾ ਐਤਵਾਰ ਹੈ ਉਸ ਦਿਨ ਨੂੰ ਜਿਹੜਾ ਅੰਤਰਰਾਸ਼ਟਰੀ ਮਦਰ ਦਿਵਸ ਦੇ ਤੌਰ 'ਤੇ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਅਤੇ ਇਸ ਵਾਰ 2026 ਦਾ ਜਿਹੜਾ 10 ਮਈ ਦਾ ਦਿਨ ਹੈ ਉਹ ਐਤਵਾਰ ਦਾ ਦਿਨ ਹੈ ਅਤੇ ਮਈ ਮਹੀਨੇ ਦਾ ਦੂਜਾ ਐਤਵਾਰ ਹੈ, 10 ਮਈ ਹੈ ਅਤੇ ਅੱਜ ਅੰਤਰਰਾਸ਼ਟਰੀ ਮਦਰ ਦਿਵਸ ਹੈ। ਸੋ ਇਸ ਵਾਰ ਅੰਤਰਰਾਸ਼ਟਰੀ ਮਦਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣ ਦੇ ਲਈ ਅਰਪਿੰਦਰ ਖਹਿਰਾ ਇਸ ਮੰਚ 'ਤੇ ਹਾਜ਼ਰ ਹੈ। ਸੋ ਅੱਜ ਆਕਾਸ਼ਵਾਣੀ ਪਟਿਆਲਾ ਨੂੰ ਜਿੰਨੇ ਨੌਜਵਾਨ ਦੋਸਤ ਸੁਣ ਰਹੇ ਨੇ, ਜਿੰਨੀਆਂ ਸਾਡੀਆਂ ਭੈਣਾਂ ਸੁਣ ਰਹੀਆਂ ਨੇ, ਜਿੰਨੀਆਂ ਸਾਡੀਆਂ ਮਾਵਾਂ ਸੁਣ ਰਹੀਆਂ ਨੇ, ਉਹਨਾਂ ਸਾਰੇ ਪਰਿਵਾਰਾਂ ਦੀਆਂ ਰੌਣਕਾਂ ਨੂੰ ਅੰਤਰਰਾਸ਼ਟਰੀ ਮਦਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਆਓ ਅੱਜ ਦੇ ਦਿਨ ਆਪਣੀਆਂ ਮਾਵਾਂ ਨੂੰ ਪਿਆਰ ਕਰੀਏ, ਉਹਨਾਂ ਨੂੰ ਘੁੱਟ ਕੇ ਗਲ ਵੱਕੜੀ ਪਾ ਕੇ ਕਹੀਏ ਮਾਂ ਤੇਰੇ ਵਰਗਾ ਕੋਈ ਨਹੀਂ, ਮਾਂ ਤੂੰ ਸਾਰੇ ਜੱਗ ਤੋਂ ਨਿਆਰੀ ਹੈ, ਤੂੰ ਸਾਰੇ ਜੱਗ ਤੋਂ ਪਿਆਰੀ ਹੈ। ਕੁਝ ਗੱਲਾਂ ਕੁਝ ਟਾਈਮ ਬੈਠ ਕੇ ਆਪਣੀ ਮਾਂ ਨਾਲ ਗੁਜ਼ਾਰੋ। ਅੰਤਰਰਾਸ਼ਟਰੀ ਮਦਰ ਦਿਵਸ ਦੇ ਮੌਕੇ 'ਤੇ ਆਪਣੀ ਮਾਂ ਨਾਲ ਬੈਠ ਕੇ ਕੁਝ ਮਿੰਟ, ਕੁਝ ਸਮਾਂ, ਕੁਝ ਘੰਟੇ ਉਹਨੂੰ ਜ਼ਰੂਰ ਦਿਓ। ਇਸੇ ਤਰੀਕੇ ਨਾਲ ਕਿਉਂਕਿ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਇੱਕ ਗੀਤ ਸੁਣਦੇ ਹਾਂ ਕੁਲਦੀਪ ਮਾਣਕ ਅਤੇ ਸਾਥੀਆਂ ਦਾ ਗਾਇਆ ਹੋਇਆ।

ਪ੍ਰੋਗਰਾਮ ਚੱਲਿਆ ਜੀ ਵਿਬਗਿਓਰ, ਅਤੇ ਤੁਹਾਡੇ ਨਾਲ ਹੈ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਜੀ ਹਾਂ, ਮਾਂ ਹੁੰਦੀ ਹੈ ਮਾਂ, ਉਹ ਦੁਨੀਆ ਵਾਲੀ ਹੋ, ਜਿਹੜਾ ਫਿਕਰ ਦਾ ਦੂਜਾ ਨਾਂ ਹੈ ਮਾਂ, ਅਤੇ ਰੱਬ ਦਾ ਦੂਜਾ ਨਾਂ ਹੈ ਮਾਂ, ਮਮਤਾ ਦਾ ਜਿਹੜਾ ਦੂਸਰਾ ਨਾਂ ਹੈ ਉਹ ਹੈ ਮਾਂ, ਕਿਉਂਕਿ ਮਮਤਾ ਸ਼ਬਦ ਦੀ ਸ਼ੁਰੂਆਤ ਮਾਂ ਤੋਂ ਸ਼ੁਰੂ ਹੁੰਦੀ ਹੈ। ਮਮਤਾ ਦੀ ਮੂਰਤ ਜਿਹੜੀ ਹੈ ਉਹ ਮਾਂ ਹੈ। ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਭਾਸ਼ਾ ਵਿਗਿਆਨੀ ਇਹ ਕਹਿੰਦੇ ਨੇ ਜਿਹੜਾ ਸਭ ਤੋਂ ਸੌਖੀ ਧੁਨੀ ਉਹ ਉਚਾਰ ਸਕਦਾ ਹੈ ਉਹ ਮਾਂ ਹੈ। ਤਾਂ ਹੀ ਬੱਚਾ ਜਦੋਂ ਜਨਮ ਤੋਂ ਬਾਅਦ ਆਪਣਾ ਮੂੰਹ ਖੋਲਦਾ ਹੈ, ਜਿਹੜੀ ਸਭ ਤੋਂ ਸੌਖੀ ਧੁਨੀ ਉਹਦੇ ਮੁੱਖ 'ਚੋਂ ਨਿਕਲਦੀ ਹੈ ਉਹ ਸ਼ਬਦ ਮਾਂ ਹੈ। ਅਤੇ ਮਮਤਾ ਦੀ ਮੂਰਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਕੇ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਤਾਂ ਹੀ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਆਪਣੀਆਂ ਮਾਵਾਂ ਦੇ ਕਰਜ਼ ਨੂੰ ਬੜਾ ਹੀ ਅਣਡਿੱਠ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਕਿਹਾ ਜਾਂਦਾ ਵੀ ਜਿੱਥੇ ਰੱਬ ਆਪ ਨਹੀਂ ਪਹੁੰਚਦਾ ਉੱਥੇ ਉਹ ਮਾਵਾਂ ਭੇਜਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਹਰ ਥਾਂ ਰੱਬ ਆਪ ਨਹੀਂ ਪਹੁੰਚ ਸਕਦਾ। ਇਸ ਕਰਕੇ ਹਰੇਕ ਘਰ ਦੇ ਵਿੱਚ ਰੱਬ ਦੀ ਮੂਰਤ, ਰੱਬ ਦਾ ਨਾਂ ਮਾਂ ਹੈ। ਰੱਬ ਕਹਿੰਦਾ ਵੀ ਬੰਦਿਓ, ਤੁਹਾਨੂੰ ਮਾਵਾਂ ਦਿੱਤੀਆਂ ਨੇ, ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਹਾਂ ਦਿੱਤੀਆਂ ਨੇ, ਅਤੇ ਰਾਹਾਂ ਵਿੱਚ ਕੰਢੇ ਨਾ ਵਿਛਾਇਓ, ਲੱਭੀ ਹੋਈ ਚੀਜ਼ ਨਾ ਗਵਾਇਓ। ਸੋ ਸਾਨੂੰ ਆਪਣੇ ਘਰ ਦੇ ਵਿੱਚ ਬੈਠੀ ਰੱਬ ਦੀ ਰੂਪ, ਰੱਬ ਦਾ ਸਰੂਪ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਮਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਤਾਂ ਹੀ ਅੰਤਰਰਾਸ਼ਟਰੀ ਇਹ ਦਿਵਸ ਨੇ ਮਨਾਉਣ ਦਾ ਫਾਇਦਾ ਹੈ, ਕਿਉਂਕਿ ਜਦੋਂ ਦੁਨੀਆ ਤੋਂ ਮਾਂ ਚਲੀ ਜਾਂਦੀ ਹੈ ਜਾਂ ਪਿਓ ਚਲਾ ਜਾਂਦਾ ਹੈ ਤਾਂ ਉਹਨਾਂ ਰਿਸ਼ਤਿਆਂ ਦੀ ਇਬਾਰਤ ਵੀ ਨਾਲ ਹੀ ਚਲੀ ਜਾਂਦੀ ਹੈ। ਸਾਨੂੰ ਆਪਣੇ ਮਾਂ ਅਤੇ ਪਿਓ ਨੂੰ ਘੁੱਟ ਕੇ ਗੱਲ ਵੱਕੜੀ ਪਾਉਣੀ ਚਾਹੀਦੀ ਅੱਜ ਦੇ ਦਿਨ। ਆਓ ਮਨਾਈਏ ਇਹਨਾਂ ਦਿਨਾਂ ਨੂੰ, ਸਾਰਥਕ ਕਰੀਏ ਇਹਨਾਂ ਦਿਨਾਂ ਨੂੰ।

ਇਹ ਖੂਬਸੂਰਤ ਗੀਤ ਸੁਣਿਆ ਤੁਸੀਂ ਹਰਭਜਨ ਮਾਨ ਅਤੇ ਸਾਥੀਆਂ ਦਾ ਗਾਇਆ ਹੋਇਆ। ਪ੍ਰੋਗਰਾਮ ਬਿਬਗੁਰ ਚੱਲ ਰਿਹਾ ਜੀ, ਤੁਹਾਡੇ ਨਾਲ ਅਰਪਿੰਦਰ, ਅਤੇ ਗੱਲ ਅਸੀਂ ਆਪਣੇ ਨੌਜਵਾਨ ਦੋਸਤਾਂ ਨਾਲ ਕਰ ਰਹੇ ਹਾਂ ਅੱਜ ਅੰਤਰਰਾਸ਼ਟਰੀ ਮਾਂ ਦਿਵਸ ਦੇ ਮੌਕੇ 'ਤੇ। ਜਿਹੜਾ ਸ਼ਬਦ ਮਾਂ ਹੈ, ਦੁਨੀਆ ਦੇ ਵਿੱਚ ਵੱਖ ਵੱਖ ਨਾਂ ਨੇ ਇਸ ਮਾਂ ਸ਼ਬਦ ਨੂੰ ਸੰਬੋਧਨ ਕਰਨ ਦੇ ਲਈ। ਜਿਵੇਂ ਕਿ ਅਸੀਂ ਬ੍ਰਿਟੇਨ ਦੇ ਵਿੱਚ ਗੱਲ ਕਰੀਏ ਤਾਂ ਮੰਮੀ ਸ਼ਬਦ ਹੈ ਜਿਹੜਾ ਬੜਾ ਪ੍ਰਚਲਿਤ ਹੈ। ਫਰਾਂਸ ਦੇ ਵਿੱਚ ਮਾਮਾ, ਮਦਰ ਨੂੰ ਮਾਮਾ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਅਮੈਰੀਕਾ ਦੇ ਵਿੱਚ ਮੌਮ ਸ਼ਬਦ ਹੈ ਜਿਹੜਾ, ਉਸਦਾ ਜ਼ਿਆਦਾ ਪ੍ਰਚਲਨ ਕੀਤਾ ਜਾਂਦਾ ਹੈ। ਅਤੇ ਪੰਜਾਬ ਦੇ ਵਿੱਚ ਅਸੀਂ ਬੇਬੀ ਵੀ ਕਹਿ ਦਿੰਦੇ ਹਾਂ, ਅੰਮੀ ਵੀ ਕਹਿ ਦਿੰਦੇ ਹਾਂ, ਮਾਂ ਵੀ ਕਹਿ ਦਿੰਦੇ ਹਾਂ, ਅਤੇ ਕਈ ਵਾਰੀ ਜਿੰਦ ਜਾਨ ਵੀ ਕਹਿ ਦਿੰਦੇ ਹਾਂ। ਸੋ ਜਿਨ੍ਹਾਂ ਘਰਾਂ ਦੀਆਂ ਮਾਵਾਂ ਨੇ ਉਹ ਸਦਾ ਸਲਾਮਤ ਰਹਿਣ। ਜਿਹੜੀਆਂ ਮਾਵਾਂ ਹਮੇਸ਼ਾ ਦੂਰ ਚਲੀਆਂ ਗਈਆਂ ਨੇ, ਇਸ ਦੁਨੀਆ 'ਚ ਨਹੀਂ ਕਿਸੇ ਹੋਰ ਜਹਾਨੇ ਨੇ, ਉਹ ਵੀ ਜਿੱਥੇ ਨੇ ਸਲਾਮਤ ਰਹਿਣ। ਆਕਾਸ਼ਵਾਣੀ ਪਟਿਆਲਾ ਨੂੰ ਸੁਣ ਰਹੀਆਂ ਸਾਰੀਆਂ ਮਾਵਾਂ ਨੂੰ ਅੱਜ ਦੇ ਦਿਨ ਦੀਆਂ ਹਰਪਿੰਦਰ ਖਹਿਰਾ ਅਤੇ ਆਕਾਸ਼ਵਾਣੀ ਪਟਿਆਲਾ ਵੱਲੋਂ ਬਹੁਤ ਬਹੁਤ ਮੁਬਾਰਕਾਂ। ਕਿਉਂਕਿ ਮਾਂ ਦਾ ਰਿਸ਼ਤਾ ਆਪਣੇ ਬੱਚਿਆਂ ਨਾਲ ਹੁੰਦਾ, ਅਤੇ ਇਹ ਰਿਸ਼ਤਾ ਐਸਾ ਇੱਕ ਰਿਸ਼ਤਾ ਜਿਹਦੀ ਦੁਨੀਆ ਦੇ ਵਿੱਚ ਹੋਰ ਕੋਈ ਮਿਸਾਲ ਨਹੀਂ। ਇਹ ਵੀ ਕਿਹਾ ਜਾਂਦਾ ਵੀ ਮਾਂ ਦਾ ਆਪਣੇ ਪੁੱਤਰ ਨਾਲ ਵੀ ਪ੍ਰੇਮ ਹੁੰਦਾ ਅਤੇ ਧੀ ਨਾਲ ਵੀ ਪ੍ਰੇਮ ਹੁੰਦਾ। ਧੀ ਜਦੋਂ ਵਿਆਹੀ ਜਾਂਦੀ ਹੈ, ਦੂਸਰੇ ਘਰ ਚਲੀ ਜਾਂਦੀ ਹੈ, ਤਾਂ ਉਹਦਾ ਆਪਣੀ ਮਾਂ ਨਾਲ ਲਗਾਅ ਬਹੁਤ ਹੁੰਦਾ। ਜਦੋਂ ਕੋਈ ਦੁੱਖ ਦੀ ਗੱਲ, ਸੁੱਖ ਦੀ ਗੱਲ ਹੈ, ਉਹ ਸਭ ਤੋਂ ਪਹਿਲਾਂ ਆਪਣੀ ਮਾਂ ਨਾਲ ਸਾਂਝਾ ਕਰਦੀ ਹੈ, ਅਤੇ ਬੜੇ ਉਦੋਂ ਦਿਲ ਨੂੰ ਹੌਲ ਪੈਂਦੇ ਨੇ ਜਦੋਂ ਮਾਂ ਇਸ ਦੁਨੀਆ ਤੋਂ ਚਲੀ ਜਾਂਦੀ ਹੈ। ਉਹ ਲੜਕੀ, ਉਹ ਧੀ ਆਪਣੇ ਪੇਕੇ ਘਰ ਆਪਣੀ ਮਾਂ ਨਾਲ ਰਿਸ਼ਤਾ ਜੋੜਦੀ ਸੀ, ਅਤੇ ਜਦੋਂ ਮਾਂ ਚਲੀ ਜਾਂਦੀ ਹੈ, ਉਸਨੂੰ ਲੱਗਦਾ ਕਿ ਮੇਰਾ ਪੇਕਾ ਪਰਿਵਾਰ ਖਾਲੀ ਹੋ ਗਿਆ। ਆਓ ਸੁਣੀਏ ਪ੍ਰੋਗਰਾਮ ਦਾ ਆਖਰੀ ਗੀਤ, ਸੁਰਜੀਤ ਬਿੰਦ ਰੱਖੀਆ ਅਤੇ ਸਾਥੀਆਂ ਦਾ ਗਾਇਆ ਹੋਇਆ,

0: ਸੋ ਪ੍ਰੋਗਰਾਮ ਵਿਪ ਗਿਉਰ ਦਾ ਇਹ ਆਖਰੀ ਗੀਤ ਤੁਸੀਂ ਸੁਣ ਰਹੇ ਸੀ ਸੁਰਜੀਤ ਬਿੰਦਰਖੀਆ ਅਤੇ ਸਾਥੀਆਂ ਦਾ ਗਾਇਆ ਹੋਇਆ ਇਹ ਗੀਤ ਨੂੰ ਲਿਖਿਆ ਸੀ ਸ਼ਮਸ਼ੇਰ ਸੰਧੂ ਜੀ ਨੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਬਿਆਨਤਾ ਸੀ ਇਹ ਗੀਤ ਸੋ ਅੱਜ ਅੰਤਰਰਾਸ਼ਟਰੀ ਮਦਰ ਦਿਵਸ ਦੇ ਮੌਕੇ 'ਤੇ ਮਾਂ ਦਿਵਸ ਦੇ ਮੌਕੇ 'ਤੇ ਅਸੀਂ ਇੱਕ ਕੋਸ਼ਿਸ਼ ਕਰੀਏ ਅਸੀਂ ਇੱਕ ਪ੍ਰਣ ਲਈਏ ਇੱਕ ਅਹਿਦ ਲਈਏ ਸਭ ਤੋਂ ਪਹਿਲਾ ਕੰਮ ਤੁਸੀਂ ਸਾਨੂੰ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ 100.2 'ਤੇ ਤੁਸੀਂ ਕੋਸ਼ਿਸ਼ ਕਰਿਓ ਜਦੋਂ ਵੀ ਘਰ ਜਾਣਾ ਸਭ ਤੋਂ ਪਹਿਲਾਂ ਜਿਸ ਕਮਰੇ ਦੇ ਵਿੱਚ ਮਾਂ ਬੈਠੀ ਹੈ ਉਹਦੇ ਪੈਰਾਂ 'ਤੇ ਉਹਦੇ ਚਰਨਾਂ 'ਚ ਸਿਰ ਰੱਖ ਕੇ ਰੋ ਕੇ ਦੇਖਿਓ ਜਿਨ੍ਹਾਂ ਘਰਾਂ ਦੇ ਵਿੱਚ ਮਾਵਾਂ ਨੇ ਕੋਸ਼ਿਸ਼ ਕਰਿਓ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾ ਕੇ ਕੁਝ ਸੈਕਿੰਡ ਲਈ ਮਹਿਸੂਸ ਕਰਿਓ ਸਾਈਕੋਲੋਜਿਸਟ ਇਹ ਕਹਿੰਦੇ ਨੇ ਜਦੋਂ ਤੁਸੀਂ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾਓਗੇ ਤਾਂ ਦੁਨੀਆ ਦੀ ਕੋਈ ਵੀ ਚਿੰਤਾ ਕੋਈ ਵੀ ਗਮ ਕੋਈ ਵੀ ਟੈਨਸ਼ਨ ਤੁਹਾਨੂੰ ਨਹੀਂ ਰਹਿਣੀ ਤੁਹਾਨੂੰ ਇਹ ਲੱਗੂਗਾ ਮੈਂ ਹਜੇ ਬਿਲਕੁਲ ਬੱਚਾ ਮੈਂ ਬਿਲਕੁਲ ਛੋਟਾ ਜਿਹਾ ਸੋ ਅੱਜ ਦੇ ਦਿਨ ਹੋਰ ਜ਼ਿਆਦਾ ਖੂਬਸੂਰਤ ਬਣ ਜਾਏਗਾ ਅੰਤਰਰਾਸ਼ਟਰੀ ਮਦਰ ਦਿਵਸ ਅੰਤਰਰਾਸ਼ਟਰੀ ਮਾਂ ਦਿਵਸ ਹੋਰ ਜ਼ਿਆਦਾ ਸੋਹਣਾ ਲੱਗੇਗਾ ਜੇਕਰ ਤੁਸੀਂ ਆਪਣੀ ਮਾਂ ਨੂੰ ਅੱਜ ਕੁਝ ਸਮਾਂ ਦਿਓਗੇ ਆਪਣੀ ਮਾਂ ਨਾਲ ਕੁਝ ਚੰਗਾ ਗੱਲਾਂ ਕਰੋਗੇ ਸੋ ਪ੍ਰੋਗਰਾਮ ਵਿਪ ਗਿਉਰ ਇੱਥੇ ਹੀ ਖਤਮ ਕਰਨ ਲਈ ਆਪਣੇ ਦੋਸਤ ਰੁਪਿੰਦਰ ਖਹਿਰਾ ਨੂੰ ਆਗਿਆ ਦਿਓ ਕੱਲ੍ਹ ਫਿਰ ਨਵੇਂ ਵਿਸ਼ੇ 'ਤੇ ਨਵੀਆਂ ਗੱਲਾਂ ਬਾਤਾਂ ਹੋਣਗੀਆਂ
1: ਬੀਜੀਆ ਟੂਟੀ ਤਾਂ ਬੰਦ ਕਰ ਦੋ ਐਂ ਪਾਣੀ ਵਗੀ ਜਾਂਦਾ
2: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ
1: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ ਆਪਾਂ ਠੀਕ ਕਰਵਾ ਲੈਂਦੇ
2: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਂਦੀ ਆ ਪੈਸੇ ਪੱਟਣ ਨੂੰ ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ
1: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ
2: ਲੈ ਹੈ ਦੱਸ ਕਮਲੀ ਪਾਣੀ ਵੀ ਕਦੇ ਮੁੱਕਿਆ ਧੀਏ
1: ਇਹੀ ਤਾਂ ਸਮਝਣਾ ਪੈਣਾ ਬੀਜੀ ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ
3: ਪਾਣੀ ਬਚਾਓ ਧਰਤੀ ਬਚਾਓ
0: ਆਓ ਨਜ਼ਰ ਮਾਰਦੇ ਹਾਂ ਸੁਰਖੀਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਕਸਿਤ ਭਾਰਤ ਦੇ ਨਿਰਮਾਣ 'ਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ ਸ੍ਰੀ ਮੋਦੀ ਨੇ ਅੱਜ ਸਵੇਰੇ ਬੈਂਗਲੁਰੂ ਵਿੱਚ ਆਰਟ ਆਫ ਲਿਵਿੰਗ ਦੇ 45ਵੇਂ ਵਰੀਗੰਢ ਸਮਾਰੋਹ ਵਿੱਚ ਹਿੱਸਾ ਲਿਆ ਤਾਮਿਲਨਾਡੂ ਵਿੱਚ ਤਮਿਲਗਾ ਵੇਤਰੀ ਕੜਗਮ ਦੇ ਸੰਸਥਾਪਕ ਸੀ ਜੋਸਫ ਵਿਜੇ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਸਾਮ 'ਚ ਸੀਨੀਅਰ ਬੀਜੇਪੀ ਨੇਤਾ ਡਾਕਟਰ ਹਿਮੰਤ ਬਿਸਵਾ ਸ਼ਰਮਾ ਨੂੰ ਪਾਰਟੀ ਵਿਧਾਇਕ ਦਲ ਦੇ ਨਾਲ ਨਾਲ NDA ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਦਾ ਇਨਫੋਰਸਮੈਂਟ ਡਾਇਰੈਕਟੋਰ

0: ਮੈਜਿਸਟ੍ਰੇਟ ਈਡੀ ਨੂੰ 7 ਦਿਨਾਂ ਦਾ ਰਿਮਾਂਡ ਦੇ ਦਿੱਤਾ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੀਬਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਲਈ ਰਾਸ਼ਨ ਕਿੱਟ ਵੰਡ ਕੇ ਮੇਰੀ ਰਸੋਈ ਸਕੀਮ ਦੀ ਸ਼ੁਰੂਆਤ ਕੀਤੀ ਅਤੇ ਪੰਜਾਬ 'ਚ ਖਰੀਦ ਉੱਤ ਦੌਰਾਨ ਕਣਕ ਦੀ ਆਮਦ ਅਤੇ ਖਰੀਦ ਦੋਹਾਂ ਪੱਖੋਂ 122 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕਰ ਗਿਆ ਏ ਅਤੇ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਸੂਬੇ ਭਰ ਵਿੱਚ ਕੱਲ੍ਹ ਲਾਈ ਗਈ ਦੂਜੀ ਰਾਸ਼ਟਰੀ ਲੋਕ ਅਦਾਲਤ ਰਾਹੀਂ 4,68,633 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ। ਤੀਰਅੰਦਾਜ਼ੀ ਵਿੱਚ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਅੱਜ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ ਦੂਜੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ 7:30 ਵਜੇ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਹ ਸਨ ਸੁਰਖੀਆਂ। FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਬੰਦਗੀ, ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ। ਸ਼ਬਦ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਅਤੇ ਰਾਗੀ ਜਥੇ ਦਾ ਗਾਇਨ ਕੀਤਾ ਹੋਇਆ।
1: ਵੱਡੇ ਮੇਰੇ ਸਾਹਿਬਾ

ਤੁਸੀਂ ਜੁੜੇ ਹੋਏ ਹੋ ਪਰਮ ਪਿਤਾ ਪਰਮਾਤਮਾ ਦੇ ਸਿਮਰਨ ਨਾਲ। ਪ੍ਰੋਗਰਾਮ ਚੱਲ ਰਿਹਾ ਬੰਦਗੀ, ਸਰਵਣ ਕਰ ਰਹੇ ਹੋ ਸ਼ਬਦ ਅਤੇ ਭਜਨ। ਆਓ ਭਜਨ ਸਰਵਣ ਕਰਦੇ ਹਾਂ। ਗਾਇਨ ਕੀਤਾ ਹੈ ਹਰੀ ਓਮ ਸ਼ਰਨ ਅਤੇ ਸਾਥੀਆਂ ਨੇ।

ਪ੍ਰੋਗਰਾਮ ਚੱਲਿਆ ਜੀ ਬੰਦਗੀ, ਆਓ ਸਰਵਣ ਕਰਦੇ ਹਾਂ ਭੇਟ। ਗਾਇਨ ਕੀਤੀ ਹੈ ਮਾਸਟਰ ਸਲੀਮ ਅਤੇ ਸਾਥੀਆਂ ਨੇ।

0: ਸਮਾਂ ਇਸ ਵੇਲੇ ਸ਼ਾਮ ਦੇ 7:30 ਹੋ ਰਹੇ ਨੇ। FM ਬੈਂਡ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਬੈਲੈਂਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿਚ ਟਕਰਾਅ ਤੋਂ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਅਤੇ ਲੋਅ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਉੱਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ। 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ED ਦੀ 7 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਹੈ ਤੇ ਵਾਈਸ ਐਡਮਿਰਲ ਸੰਜੇ ਵਾਤਸੈਨ ਨੂੰ ਮੁੰਬਈ ਸਥਿਤ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੇਲੰਗਾਨਾ ਵਿਚ ਕਰੀਬ 9,400 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਬੁਨਿਆਦੀ ਢਾਂਚਾ ਤੇ ਸਨਅਤੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਜਨਤਕ ਸੰਪਰਕ ਨੂੰ ਮਜ਼ਬੂਤ ਕਰਨਾ, ਆਵਾਜਾਈ ਪ੍ਰਣਾਲੀਆਂ ਨੂੰ ਬਿਹਤਰ ਬਣਾਉਣਾ ਤੇ ਸੁਰੱਖਿਆ ਵਧਾਉਣਾ ਏ। ਇਸ ਮੌਕੇ ਤੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿਚ ਟਕਰਾਅ ਤੋਂ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ। ਉਨ੍ਹਾਂ ਕਿਹਾ ਕਿ ਈਂਧਣ ਦੀ ਸਮਝਦਾਰੀ ਨਾਲ ਵਰਤੋਂ ਸਮੇਂ ਦੀ ਲੋੜ ਏ। ਸ੍ਰੀ ਮੋਦੀ ਨੇ ਕਿਹਾ ਕਿ ਦਰਾਮਦ ਕੀਤੇ ਪੈਟਰੋਲੀਅਮ ਉਤਪਾਦਾਂ ਦੀ ਵਰਤੋਂ ਸਿਰਫ ਲੋੜ ਪੈਣ ਤੇ ਹੀ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਵਿਦੇਸ਼ੀ ਸਿੱਕੇ ਦੀ ਬਚਤ ਹੋਏਗੀ ਅਤੇ ਮੌਜੂਦਾ ਟਕਰਾਅ ਦੇ ਮਾੜੇ ਪ੍ਰਭਾਵ ਨੂੰ ਘਟਾਉਣ ਵਿਚ ਮਦਦ ਮਿਲੇਗੀ।
2: जो एनर्जी प्रोडक्ट हम विदेशों से मंगाते हैं, हमें प्रयास करना है कि जितनी जरूरत है उतना ही उपयोग करें। इससे विदेशी मुद्रा की भी बचत होगी और युद्ध के संकट से होने वाले दुष्प्रभाव को भी कम किया जा सकेगा।
1: उन्होंने भी कहा कि भारत सूर्य ऊर्जा उत्पादन में एक मोहरी देश वजो उभरिया है।
2: एनर्जी सिक्योरिटी का क्या महत्व है ये आज दुनिया का हर व्यक्ति महसूस कर रहा है, इसलिए भारत की एनर्जी सिक्योरिटी पर हमारी केंद्र सरकार अभूतपूर्व निवेश कर रही। मलकापुर में इंडियन ऑयल के नए टर्मिनल का उद्घाटन इसी दिशा में एक बड़ा कदम है। बीते सालों में सोलर पावर के मामले में भारत दुनिया के टॉप देशों में पहुंच गया है। CNG आधारित व्यवस्था को प्रमोट कर रहे हैं। ऐसे तमाम प्रयासों के कारण भारत इस बहुत बड़े वैश्विक ऊर्जा संकट का सामना कर रहा है। लेकिन अब आज समय की ये भी मांग है, पेट्रोल, डीजल, गैस ऐसी चीजों का बहुत संयम से इस्तेमाल करें।
1: ਅੱਜ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿਚ ਵਾਰੰਗਲ ਵਿਚ PM ਮਿੱਤਰ ਪਾਰਕ ਸ਼ਾਮਿਲ ਏ। ਪ੍ਰਧਾਨ ਮੰਤਰੀ ਨੇ ਹੈਦਰਾਬਾਦ ਪਣਜੀ ਆਰਥਿਕ ਲਾਂਘੇ ਤਹਿਤ ਗੁੱਡੇ ਬੇਲੂਰ ਅਤੇ ਮਹਿਬੂਬ ਨਗਰ ਵਿਚਕਾਰ ਰਾਸ਼ਟਰੀ ਸ਼ਾਹਰਾਹ ਨੰਬਰ 167 ਤੇ ਚਾਰ ਮਾਰਗੀਕਰਨ ਤੇ ਸੰਗਰੇਟੀ ਜ਼ਿਲ੍ਹੇ ਵਿਚ ਜ਼ਹੀਰਾਬਾਦ ਸਨਅਤੀ ਖੇਤਰ ਦੇ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਅਤੇ ਲੋਅ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਨਵੀਂ ਦਿੱਲੀ ਵਿਚ ਅੱਜ ਇੱਕ ਉੱਚ ਪੱਧਰੀ ਮੀਟਿੰਗ ਵਿਚ ਸ੍ਰੀ ਸ਼ਾਹ ਵੱਲੋਂ ਸਰਕਾਰੀ ਏਜੰਸੀਆਂ ਦੀ ਤਿਆਰੀ ਦਾ ਮੁਲਾਂਕਣ ਕੀਤਾ ਗਿਆ ਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ, ਵਸੀਲਿਆਂ ਦੀ ਤੈਨਾਤੀ ਤੇ ਅੰਤਰ ਏਜੰਸੀ ਤਾਲਮੇਲ ਦਾ ਜਾਇਜ਼ਾ ਲਿਆ। ਗ੍ਰਹਿ ਮੰਤਰੀ ਨੇ ਦੇਸ਼ ਵਿਚ ਕੀਤੇ ਜਾ ਰਹੇ ਹੜ੍ਹ ਰੋਕਥਾਮ ਦੇ ਲੰਮੇ ਸਮੇਂ ਦੇ ਉਪਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ, ਜਿਸ ਵਿਚ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੁਰੱਖਿਆ, ਦਰਿਆਵਾਂ ਦੇ ਪ੍ਰਬੰਧ ਸਬੰਧੀ ਪਹਿਲਕਦਮੀਆਂ ਅਤੇ ਪੇਸ਼ੀਨਗੋਈ ਵਿਚ ਵਿਗਿਆਨਕ ਤਰੱਕੀ ਸ਼ਾਮਲ ਏ। ਮੀਟਿੰਗ ਵਿਚ ਜਨਤਕ ਜਾਗਰੂਕਤਾ, ਜਾਨ ਮਾਲ ਦੇ ਨੁਕਸਾਨ ਨੂੰ ਰੋਕਣ ਲਈ ਨਿਰਮਾਣ ਪ੍ਰੋਗਰਾਮਾਂ ਅਤੇ ਜ਼ਰੂਰੀ ਰਾਹਤ ਸਮੱਗਰੀ ਦੇ ਢੁਕਵੇਂ ਭੰਡਾਰ ਤੇ ਡਾਕਟਰੀ ਤਿਆਰੀ ਨੂੰ ਯਕੀਨੀ ਬਣਾਉਣ ਬਾਰੇ ਵੀ ਚਰਚਾ ਕੀਤੀ ਗਈ। ਉੱਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ, ਜਿਸ ਵਿਚ 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ 2 ਰਾਜ ਮੰਤਰੀਆਂ ਨੂੰ ਤਰੱਕੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਸੁਤੰਤਰ ਚਾਰਜ ਦਿੱਤਾ ਗਿਆ। ਰਾਜਪਾਲ ਆਨੰਦੀਬੇਨ ਪਟੇਲ ਨੇ ਲਖਨਊ ਦੇ ਜਨ ਭਵਨ ਵਿਖੇ ਕਰਾਏ ਗਏ ਇਕ ਸਮਾਰੋਹ ਵਿਚ ਉਨ੍ਹਾਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਭੁਪਿੰਦਰ ਚੌਧਰੀ ਅਤੇ ਭਾਜਪਾ ਨੇਤਾ ਮਨੋਜ ਪਾਂਡੇ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ। ਰਾਜ ਮੰਤਰੀ ਅਜੀਤ ਪਾਲ ਸਿੰਘ ਅਤੇ ਸੁਮੇਂਦਰ ਤੋਮਰ

உத்தரக்கி தேக்கி சுதந்திர சார்ஜு தித்தாக்கியா. தமிழகா வெத்ரி கடகம் டி வி கே பார்ட்டி தே முக்கி சி ஜோசஃபி சே தமிழ்நாடு தே நவே முக்கமந்திரி பண்கே நே உனா நே சவேரே முக்கமந்திரி வச்சோ சோ சுக்கி ராஜ்பால் ராஜேந்திர விஸ்வநாத் ஹர்லேக்கர் நே உனா நோ ஓதே தே சர்க்காரி பேத் குப்த ரக்கண் தி சோ சுக்காய் ஸ்ரீ விஜய் தே நால் நோ மந்திரியா நே பி சோ சுக்கி விதாயகா தே சோ சுக் சமாகம் லே ਵਿਧਾਨਸਭਾ ਦਾ ਇਜਲਾਸ ਭਲਕੇ ਹੋਏਗਾ ਨਵੀਂ ਬੜੀ ਸਰਕਾਰ ਨੂੰ ਬੁੱਧਵਾਰ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ ਗਿਆ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRRN ਜਲੰਧਰ ਸਾਡਾ ਫੇਸਬੁੱਕ ਪੇਜ ਹੈ RN-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ED ਦੀ 7 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਹੈ ਡਾਇਰੈਕਟੋਰੇਟ ਨੇ ਕੱਲ੍ਹ ਸੰਜੀਵ ਅਰੋੜਾ ਨੂੰ ਚੰਡੀਗੜ੍ਹ ਤੋਂ 100 ਕਰੋੜ ਰੁਪਏ ਤੋਂ ਵੱਧ ਵਸਤੂ ਤੇ ਸੇਵਾ ਟੈਕਸ GST ਦੇ ਲੈਣ ਦੇਣ ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਸੰਜੀਵ ਅਰੋੜਾ ਨੂੰ ਉਨ੍ਹਾਂ ਦੀ ਰਿਹਾਇਸ਼ ਉਨ੍ਹਾਂ ਨਾਲ ਜੁੜੀਆਂ ਇਕਾਈਆਂ ਅਤੇ ਹੈਮਟਨ ਸਕਾਈ ਰੇਲਟੀ ਲਿਮਿਟਿਡ HSRL ਦੇ ਇੱਕ ਦਫ਼ਤਰ ਸਮੇਤ 4 ਅਹਾਤਿਆਂ ਤੇ ਤਲਾਸ਼ੀਆਂ ਲੈਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ HSRL ਵੀ ਇਸ ਮਾਮਲੇ ਵਿੱਚ ਏਜੰਸੀ ਦੀ ਜਾਂਚ ਅਧੀਨ ਹੈ ਵਾਈਸ ਐਡਮਿਰਲ ਸੰਜੇ ਵਾਤਸੈਨ ਨੂੰ ਮੁੰਬਈ ਵਿੱਚ ਸਥਿਤ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ ਹੈ ਉਹ ਭਾਰਤੀ ਸਮੁੰਦਰੀ ਫੌਜ ਦੀਆਂ ਸਭ ਤੋਂ ਰਣਨੀਤਿਕ ਤੌਰ ਤੇ ਮਹੱਤਵਪੂਰਨ ਕਮਾਨਾਂ ਵਿੱਚੋਂ ਇੱਕ ਦਾ ਚਾਰਜ ਸੰਭਾਲਣਗੇ ਜੋ ਅਰਬ ਸਾਗਰ ਵਿੱਚ ਭਾਰਤ ਦੇ ਪੱਛਮੀ ਸਮੁੰਦਰੀ ਮੋਰਚੇ ਅਤੇ ਮੁੱਖ ਸਮੁੰਦਰੀ ਲੇਨਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ ਉਹ ਇਸ ਸਮੇਂ ਨੇਵਲ ਸਟਾਫ਼ ਦੇ ਉਪ ਮੁਖੀ ਵਜੋਂ ਸੇਵਾ ਨਿਭਾ ਰਹੇ ਨੇ ਤੋਪਖਾਨਿਆਂ ਅਤੇ ਮਿਜ਼ਾਇਲ ਪ੍ਰਣਾਲੀਆਂ ਦੇ ਮਾਹਰ ਵਾਈਸ ਐਡਮਿਰਲ ਵਾਤਸੈਨ ਨੂੰ 1988 ਵਿੱਚ ਭਾਰਤੀ ਸਮੁੰਦਰੀ ਫੌਜ ਵਿੱਚ ਕਮਿਸ਼ਨ ਦਿੱਤਾ ਗਿਆ ਸੀ ਉਹਨਾਂ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਮੁੱਖ ਸੰਚਾਲਨ ਕਮਾਨ ਅਤੇ ਸਟਾਫ਼ ਨਿਯੁਕਤੀਆਂ ਵਿੱਚ ਸੇਵਾ ਨਿਭਾਈ ਏ ਆਪਣੇ ਕਰੀਅਰ ਦੌਰਾਨ ਉਹਨਾਂ ਕਈ ਮੋਰਲੇ ਜੰਗੀ ਜਹਾਜ਼ਾਂ 'ਤੇ ਸੇਵਾ ਨਿਭਾਈ ਹੈ ਅਤੇ ਮਿਜ਼ਾਇਲ ਕਿਸ਼ਤੀਆਂ ਇੱਕ ਮਿਜ਼ਾਇਲ ਕਾਰਵੇਟ ਅਤੇ ਇੱਕ ਗਾਈਡਡ ਮਿਜ਼ਾਇਲ ਫ੍ਰਿਗੇਟ ਸਮੇਤ ਸਮੁੰਦਰੀ ਫੌਜ ਦੇ ਕਈ ਸਮੁੰਦਰੀ ਜਹਾਜ਼ਾਂ ਦੀ ਕਮਾਨ ਸੰਭਾਲੀ ਏ ਉਹਨਾਂ ਸਮੁੰਦਰੀ ਫੌਜ ਦੇ ਸਦਰ ਮੁਕਾਮ ਅਤੇ ਏਕੀਕ੍ਰਿਤ ਰੱਖਿਆ ਸਟਾਫ਼ ਵਿੱਚ ਮਹੱਤਵਪੂਰਨ ਨੀਤੀ ਅਤੇ ਯੋਜਨਾਬੰਦੀ ਭੂਮਿਕਾਵਾਂ ਵੀ ਨਿਭਾਈਆਂ ਨੇ ਉਹਨਾਂ ਨੂੰ ਉਹਨਾਂ ਦੀ ਵਿਲੱਖਣ ਸੇਵਾ ਦੇ ਸਨਮਾਨ ਵਿੱਚ 2021 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਕੇਂਦਰੀ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਮਾਂ ਦਿਵਸ ਦੇ ਮੌਕੇ ਤੇ ਮੁੰਬਈ ਵਿੱਚ ਮੈਟਰਨਲ ਨਿਊਟ੍ਰੀਸ਼ਨ ਕਿੱਟਾਂ ਵੰਡੀਆਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਗਰਭ ਅਵਸਥਾ ਦੇ ਆਖਰੀ ਪੜਾਵਾਂ ਵਿੱਚ ਔਰਤ ਦੀਆਂ ਪੋਸ਼ਣ ਸੰਬੰਧੀ ਜ਼ਰੂਰਤਾਂ ਦੇ ਨਾਲ ਨਾਲ ਨਵਜੰਮੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਗਈਆਂ ਕਿੱਟਾਂ ਦਿੱਤੀਆਂ ਗਈਆਂ ਨੇ ਉਨ੍ਹਾਂ ਕਿਹਾ ਕਿ ਮਾਵਾਂ ਅਤੇ ਬੱਚਿਆਂ ਦੀ ਸਿਹਤ ਸਿੱਧੇ ਤੌਰ ਤੇ ਦੇਸ਼ ਦੇ ਭਵਿੱਖ ਨਾਲ ਜੁੜੀ ਹੋਈ ਏ ਗੁਜਰਾਤ ਦੇ ਸੋਮਨਾਥ ਮੰਦਿਰ ਵਿੱਚ ਅੰਮ੍ਰਿਤ ਪਰਬ ਦੇ ਮੌਕੇ ਤੇ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਏ ਭਗਵਾਨ ਸ਼ਿਵ ਨਾਲ ਜੁੜੇ 12 ਜੋਤਿਰਲਿੰਗ ਆਸਥਾ ਤੇ ਸ਼ਰਧਾ ਦੇ ਵਿਸ਼ੇਸ਼ ਕੇਂਦਰ ਨੇ ਅਤੇ ਸੋਮਨਾਥ ਉਨ੍ਹਾਂ ਵਿੱਚੋਂ ਪਹਿਲਾ ਜੋਤਿਰਲਿੰਗ ਏ ਅੰਮ੍ਰਿਤ ਪਰਬ ਤੇ ਮੁਰੰਮਤ ਕੀਤੇ ਗਏ ਸੋਮਨਾਥ ਮੰਦਿਰ ਦੇ ਸਿਖਰ ਦਾ 11 ਤੀਰਥ ਸਥਾਨਾਂ ਦੇ ਪਾਣੀ ਨਾਲ ਅਭਿਸ਼ੇਕ ਕੀਤਾ ਜਾਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਕੱਲ੍ਹ ਧਵਜਾ ਪੂਜਾ ਤੇ ਮਹਾਂਪੂਜਾ ਹੋਏਗੀ ਅੱਜ ਵਿਸ਼ਵ ਲੂਪਸ ਦਿਵਸ ਏ ਇਹ ਦਿਨ ਆਟੋ ਇਮਿਊਨ ਬਿਮਾਰੀ ਲੂਪਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਲੂਪਸ ਦਾ ਕੋਈ ਇਲਾਜ ਹਾਲਾਂ ਤੱਕ ਨਹੀਂ ਲੱਭਿਆ ਜਾ ਸਕਿਆ ਤੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ ਏ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਕੱਲ੍ਹ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ ਇਸ ਸਮੇਂ ਦੌਰਾਨ ਪੰਜਾਬ ਵਿੱਚ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਏ ਅੱਜ ਅਤੇ ਭਲਕੇ ਵੱਖ ਵੱਖ ਥਾਵਾਂ ਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਇਸੇ ਤਰ੍ਹਾਂ ਹਰਿਆਣਾ ਵਿੱਚ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਏ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ ਤੇ ਹਲਕੀ ਤੇ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਏ ਹਾਲਾਂਕਿ 3 ਤੋਂ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਏਗੀ IPL ਕ੍ਰਿਕਟ ਵਿੱਚ ਰਾਏਪੁਰ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ ਰਾਇਲ ਚੈਲੇਂਜਰਸ ਬੰਗਲੁਰੂ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿੱਚ ਟਕਰਾਅ ਤੋਂ ਬਾਅਦ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਤੇ ਲੂ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ED ਦੀ 7 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਹੈ ਤੇ ਵਾਈਸ ਐਡਮਿਰਲ ਸੰਜੇ ਵਾਤਸੈਨ ਨੂੰ ਮੁੰਬਈ

ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 7:40 ਹੋ ਰਹੇ ਨੇ ਅਤੇ ਸ਼ਾਮ 7:40 'ਤੇ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ। ਅਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ ਅਰਪਿੰਦਰ ਖਹਿਰਾ। ਅਸੀਂ ਆਪਣੇ ਦੋਸਤਾਂ ਨੂੰ ਦੱਸ ਦਈਏ ਕਿ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸ਼ਾਮਲ ਹੋਣ ਦਾ ਮਾਧਿਅਮ ਹੈ ਫੋਨ ਕਾਲ। ਜੀ ਹਾਂ, ਤੁਸੀਂ ਸਾਨੂੰ ਕਰਨਾ ਹੈ ਫੋਨ ਅਤੇ ਤੁਹਾਡੀ ਫੋਨ ਦੀ ਘੰਟੀ ਵੱਜੀ ਸਾਡੇ ਸਟੂਡੀਓ 'ਚ ਅਤੇ ਅਸੀਂ ਤੁਹਾਨੂੰ ਸੁਣਾਵਾਂਗੇ ਤੁਹਾਡੀ ਪਸੰਦ ਦੇ ਗੀਤ। ਸਾਡਾ ਫੋਨ ਨੰਬਰ ਨੋਟ ਕਰ ਲਓ, 2280-494 ਅਤੇ ਪਟਿਆਲੇ ਦਾ ਏਰੀਆ ਕੋਡ ਹੈ 0175। ਦੁਬਾਰਾ ਫਿਰ ਅਸੀਂ ਇਸ ਨੰਬਰ ਨੂੰ ਬੋਲਣੇ ਹਾਂ, ਤੁਸੀਂ ਸੁਣੋ, 2280-494 ਅਤੇ ਪਟਿਆਲੇ ਦਾ ਏਰੀਆ ਕੋਡ ਹੈ 0175। ਜਦੋਂ ਤੁਸੀਂ ਇਸ ਫੋਨ ਨੂੰ ਡਾਇਲ ਕਰੋਗੇ ਤਾਂ ਤੁਹਾਡੀ ਘੰਟੀ ਸਾਡੇ ਕੋਲ ਆਊਗੀ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਮਨਪਸੰਦ ਦੇ ਗੀਤ ਇਸ ਪ੍ਰੋਗਰਾਮ ਦੇ ਵਿੱਚ ਸੁਣਵਾ ਸਕੀਏ। ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਫੋਨ ਇਨ ਰਿਕੁਐਸਟ ਬੇਸਡ ਹੈ ਅਤੇ ਤੁਸੀਂ ਆਪਣੀ ਫਰਮਾਇਸ਼ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ। ਜਦੋਂ ਤੱਕ ਕੋਈ ਫੋਨ ਕਾਲ ਸਾਨੂੰ ਆਉਂਦੀ ਹੈ ਅਸੀਂ ਆਪਣੇ ਦੋਸਤਾਂ ਦਾ ਸਵਾਗਤ ਕਰਾਂਗੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਦ ਤੱਕ ਲਈ ਸੁਣਦੇ ਹਾਂ ਮੇਰੀ ਪਸੰਦ ਦਾ ਇਹ ਖੂਬਸੂਰਤ ਨਗਮਾ, ਕੁਝ ਬੈਂਤ ਹੀਰ ਦੇ ਆਵਾਜ਼ਾਂ, ਗੁਰਦਾਸ ਮਾਨ ਅਤੇ ਸਾਥੀਆਂ ਦੀਆਂ।

0: ਸਾਡੇ ਨਾਲ ਸਰੋਤਾਂ ਨੇ ਸੰਪਰਕ ਕੀਤਾ ਹੈ, ਆਓ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ ਹੈਲੋ ਹੈਲੋ, ਪ੍ਰੋਗਰਾਮ ਸ਼ਾਮ ਸੁਹਾਨੀ।
1: ਹਾਂਜੀ
0: ਹਾਂਜੀ, ਨਮਸਕਾਰ ਜੀ, ਪ੍ਰੋਗਰਾਮ ਸ਼ਾਮ ਸੁਹਾਨੀ ਤੁਹਾਡਾ ਸਵਾਗਤ ਹੈ ਜੀ।
1: ਮਿਹਰਬਾਨੀ ਜੀ।
0: ਕੌਣ ਗੱਲ ਕਰ ਰਹੇ ਨੇ?
1: ਮੈਂ ਜੀ ਜੋਗਿੰਦਰ ਸਿੰਘ ਬੋਲ ਰਿਹਾ ਜੀ, ਪਿੰਡ ਨੂਰਪੁਰਾ ਪਾਤੜਾਂ ਕੋਲ ਜੀ।
0: ਜੋਗਿੰਦਰ ਸਿੰਘ ਜੀ ਪਿੰਡ ਨੂਰਪੁਰਾ ਪਾਤੜਾਂ ਦੇ ਕੋਲ ਤੋਂ?
1: ਹਾਂਜੀ, ਪਾਤੜਾਂ ਜ਼ਿਲ੍ਹਾ ਪਟਿਆਲਾ ਜੀ।
0: ਜ਼ਿਲ੍ਹਾ ਪਟਿਆਲਾ, ਠੀਕ ਹੈ ਜੀ।
1: ਹਾਂਜੀ,
0: ਅਤੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ?
1: ਹਾਂਜੀ ਹਾਂਜੀ।
0: ਠੀਕ ਹੈ ਠੀਕ ਹੈ। ਅੱਜ
1: ਵਿਹਲੇ ਜੀ, ਸਾਰਾ ਦਿਨ ਮੈਂ ਘਰ ਹੀ ਰਹਿੰਦਾ ਜੀ, ਸਾਰਾ ਦਿਨ ਸੁਣਦੇ ਰਹੀਦਾ ਪ੍ਰੋਗਰਾਮ ਜੀ।
0: ਚਲੋ ਠੀਕ ਹੈ ਠੀਕ ਹੈ।
1: ਹਾਂਜੀ,
0: ਅਤੇ ਪਟਿਆ ਸਾਡੀ ਆਕਾਸ਼ਵਾਣੀ ਦੀ ਉੱਥੇ ਤੱਕ ਜਿਹੜਾ ਸੰਪਰਕ ਰੇਂਜ ਠੀਕ ਆਉਂਦੀ ਹੈ?
1: ਰੇਂਜ ਜੀ ਕੱਟ ਕੱਟ ਕੇ ਆਉਂਦੀ, ਬਾਕੀ ਇੰਨਾ ਜੀ ਤਾਰ ਲਾਈ ਐਂਟੀਨਾ ਖੜਾ ਕਰ ਲਈਦਾ। ਮੈਂ ਪਹਿਲਾਂ ਵੀ ਮੋਬਾਈਲ ਤੇ ਵਹਿੰਦਾ ਰਿਹਾ ਜੀ।
0: ਅੱਛਾ ਜੀ,
1: ਤੇ ਐਂਟੀਨਾ ਲਾ ਲਈਦਾ, ਉਹਦੇ ਨਾਲ ਫਿਰ ਉਹ ਚੱਲਦਾ ਰਹਿੰਦਾ ਵਧੀਆ।
0: ਚਲ ਠੀਕ ਹੈ ਠੀਕ ਹੈ।
1: ਹਾਂਜੀ
0: ਜੋਗਿੰਦਰ ਸਿੰਘ ਜੀ, ਤੁਹਾਡਾ ਅੱਜ ਜਿਹੜਾ ਹੈਗਾ ਫੋਨ ਆਕਾਸ਼ਵਾਣੀ ਪਟਿਆਲਾ ਨਾਲ ਲੱਗਿਆ, ਕਿਉਂਕਿ ਅਸੀਂ ਲਗਾਤਾਰ ਸੰਪਰਕ ਕਰਦੇ ਰਹਿੰਦੇ ਹਾਂ ਅਤੇ ਕਈ ਵਾਰੀ ਲੱਗਦਾ ਨਹੀਂ ਫੋਨ, ਇਹ ਸਾਡੇ ਸਰੋਤਿਆਂ ਦਾ ਗਿਲਾ ਹੁੰਦਾ ਕਿਉਂਕਿ ਬਹੁਤ ਫੋਨ ਸਾਨੂੰ ਆਉਂਦੇ ਲਗਾਤਾਰ। ਅਤੇ ਤੁਸੀਂ ਅੱਜ ਪ੍ਰੋਗਰਾਮ ਦੇ ਪਹਿਲੇ ਸਰੋਤਾ ਹੋ?
1: ਹਾਂਜੀ, ਪਹਿਲੇ ਦਿਨ ਲੱਗਿਆ ਜੀ, ਅੱਗੇ ਕਈ ਵਾਰ ਲਾਇਆ ਨਹੀਂ ਜੀ ਲੱਗਿਆ, ਪਹਿਲੇ ਦਿਨ ਲੱਗਿਆ ਜੀ।
0: ਠੀਕ, ਅੱਜ ਪ੍ਰੋਗਰਾਮ ਦੇ ਪਹਿਲਾ ਸਰੋਤਾ ਤੁਸੀਂ ਸ਼ਾਮ ਸੁਹਾਨੀ ਦੇ ਜੋਗਿੰਦਰ ਸਿੰਘ ਜੀ, ਅਤੇ ਅੱਜ ਅੰਤਰਰਾਸ਼ਟਰੀ ਮਦਰ ਦਿਵਸ ਵੀ ਹੈ, ਕੀ ਕਹਿਣਾ ਚਾਹੋਗੇ?
1: ਮਦਰ ਜੀ ਮਾਂ ਤਾਂ ਜੀ ਮਾਂ ਹੀ ਹੁੰਦੀ ਹੈ, ਬਾਕੀ ਹੋਰ ਬਾਕੀ ਰਿਸ਼ਤੇਦਾਰੀਆਂ ਚਲੋ ਆਪਣੇ ਥਾਂ ਨੇ, ਬਾਕੀ ਜਿਹੜੀ ਮਾਂ ਦੀ ਜਗ੍ਹਾ ਹੈ ਕੋਈ ਨਹੀਂ ਜੀ ਲੈ ਸਕਦਾ।
0: ਵਾਹ ਜੀ ਵਾਹ, ਸਹੀ ਗੱਲ ਹੈ।
1: ਬਾਕੀ ਜੀ ਮੈਂ ਛੋਟਾ ਜਿਹਾ ਸੀ ਜਦੋਂ ਮੇਰੀ ਮਤਲਬ ਮਾਤਾ ਪੂਰੀ ਹੋ ਗਈ।
0: ਅੱਛਾ ਜੀ, ਵਾਹ।
1: ਹਾਂਜੀ,
0: ਵਾਹ ਵਾਹ, ਸਲਾਮ ਸਲਾਮ ਹੈ ਤੁਹਾਨੂੰ। ਤੁਸੀਂ ਛੋਟੇ ਹੁੰਦੇ ਆਪਣੀ ਮਾਤਾ ਨੂੰ ਇੱਕ ਵਾਰੀ ਦੇਖਿਆ ਤੇ ਸਾਰੀ ਜ਼ਿੰਦਗੀ ਉਹਨਾਂ ਤੋਂ ਬਿਨਾਂ ਕੱਢੀ ਹੈ। ਵਾਹ।
1: ਹਾਂਜੀ, ਫਿਰ ਇੱਕ ਹੋਰ ਇਹ ਵੀ ਅੱਗੇ ਚੱਕਰ
0: ਜੀ,
1: ਮੇਰੇ ਪਿਤਾ ਜੀ ਨੇ ਵੀ ਦੂਜਾ ਵਿਆਹ ਕਰਾ ਲਿਆ, ਉਹ ਲਾ ਲਓ ਭਈ ਮਾਂ ਨੇ, ਉਹ ਵੀ ਚਲੋ ਮਾਂ ਹੈ, ਬਾਕੀ ਮੈਨੂੰ ਅੱਜ ਤੱਕ ਫਿਟੇ ਮੂੰਹ ਨਹੀਂ ਜੀ ਉਹਨੇ ਕਦੇ ਗਾਲ ਨਹੀਂ ਜੀ ਕੋਈ ਕੱਢੀ।
0: ਸਲਾਮ ਹੈ ਜੀ ਤੁਹਾਡੀ ਸੋਚ ਨੂੰ।
1: ਹਾਂਜੀ, ਮਾਂ ਤਾਂ ਮਾਂ ਹੀ ਹੈ ਜੀ,
0: ਸਹੀ ਗੱਲ ਹੈ। ਮਾਵਾਂ ਦਾ ਦੇਣ ਨਹੀਂ ਦੇ ਸਕਦੇ ਅਸੀਂ,
1: ਨਾ ਜੀ ਨਾ, ਕੋਈ ਨਹੀਂ ਜੀ, ਮਾਂ ਦਾ ਦੇਣ ਨਹੀਂ ਦੇ ਸਕਦੇ ਅਸੀਂ,
0: ਕਿਉਂਕਿ

0: ਜਿਹੜੇ ਬੱਚੇ ਮਾਵਾਂ ਤੋਂ ਬਿਨਾਂ ਇਸ ਦੁਨੀਆ ਦੇ ਵਿੱਚ ਨੇ, ਉਹਨਾਂ ਨੂੰ
1: ਹਾਂਜੀ
0: ਉਸ
1: ਹਾਂਜੀ
0: ਮਾਂ ਦੇ ਸ਼ਬਦ ਦੀ, ਮਾਂ ਦੀ ਮਮਤਾ ਦੀ ਅਹਿਮੀਅਤ ਦਾ ਪਤਾ ਹੈ।
1: ਹਾਂਜੀ ਹਾਂਜੀ ਹਾਂਜੀ ਉਹ ਹੀ ਮਾਂ ਦਾ ਵੀ ਉਹਨਾਂ ਨੂੰ ਪਤਾ ਵੀ ਮਾਂ ਕੀ ਚੀਜ਼ ਹੈ।
0: ਚਲੋ ਜੋਗਿੰਦਰ ਸਿੰਘ ਜੀ, ਕਿਸ ਕਲਾਕਾਰ ਦਾ ਗੀਤ ਤੁਹਾਨੂੰ ਸੁਣਵਾਈ ਹੈ ਜੀ?
1: ਇਹ ਜੀ ਹਰਜੀਤ ਹਰਮਨ ਦਾ ਸੁਣਾ ਦੇ।
0: ਚਲੋ ਹਰਜੀਤ ਹਰਮਨ ਦਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਪੰਜਾਬ।
1: ਹਾਂਜੀ
0: ਬਹੁਤ ਬਹੁਤ
1: ਮਿਹਰਬਾਨੀ
0: ਧੰਨਵਾਦ ਤੁਸੀਂ ਆਕਾਸ਼ਵਾਣੀ ਪਟਿਆਲਾ ਨਾਲ ਸੰਪਰਕ ਕੀਤਾ। ਆਓ ਸੁਣਦੇ ਹਾਂ ਹਰਜੀਤ ਹਰਮਨ ਤੇ ਸਾਥੀਆਂ ਨੂੰ।
1: ਅੱਛਾ ਮਿਹਰਬਾਨੀ।

0: ਸੁਣੀ ਜਾਂਦਾ ਜੀ ਉਧਰ, ਨਾਲ ਨਾਲ ਕੰਮ ਹੋਈ ਜਾਂਦਾ ਸਾਰਾ ਜੀ,
1: ਦੋਨੇ ਕੰਮ ਹੋਈ ਜਾਂਦੇ ਨੇ, ਹੈ ਨਾ?
0: ਹਾਂਜੀ ਹਾਂਜੀ
1: ਹਾਂਜੀ ਦੇਖੋ ਨਾਲੇ ਕੰਮ ਹੋਈ ਜਾਂਦੇ ਨੇ, ਨਾਲ ਨਾਲ ਮਨੋਰੰਜਨ ਵੀ ਹੋ ਜਾਂਦਾ, ਨਾਲ ਨਾਲ ਜਿਹੜੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਨੇ ਤੁਹਾਡੀ ਜਾਣਕਾਰੀ ਚ ਵੀ ਵਾਧਾ ਕਰਦੇ ਨੇ
0: ਸਾਹਿਬ ਜੀ, ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਜਿਵੇਂ ਅਸੀਂ ਅਨਪੜ੍ਹ ਬੰਦੇ, ਸਾਨੂੰ ਤਾਂ ਕੋਈ ਪਤਾ ਹੀ ਨਹੀਂ, ਇਹ ਸਾਨੂੰ ਬਹੁਤ ਸਵੇਰ ਤੋਂ ਸੇਧ ਦੇਣ ਲੱਗ ਜਾਂਦਾ ਜੀ।
1: ਚਲੋ ਠੀਕ ਹੈ, ਠੀਕ ਹੈ। ਸੋ ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ ਨੂੰ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ, ਬਲਕਾਰ ਸਿੱਧੂ ਦਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ।
0: ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।

0: है।
1: जानकार बनिए, सतर्क रहिए।
2: 23 जुलाई 1927 मुंबई रेडियो स्टेशन के उद्घाटन के नाल भारत रेडियो प्रसारण की रस्मी शुरुआत हुई। हालांकि गैर रस्मी शुरुआत इस तो 3 साल पहला हो चुकी सी। उदो ब्रिटिश हुकूमत ने प्राइवेट रेडियो स्टेशनज़ नू लाइसेंस देण दा फैसला किया सी। ते इस दे तहत मुंबई च गेटवे ऑफ इंडिया दे नेड़ियों रेडियो क्लब तो पहला प्रसारण किया गया। सन 1930 च रेडियो दा राष्ट्रीकरण होया, उदो इस दा नां रख्या गया इंडियन ब्रॉडकास्टिंग। 8 जून 1936 इस कंपनी दा नां रख्या गया ऑल इंडिया रेडियो। ए ना काफी सोच विचार के रखा गया सी, ते ना दुनिया भर दी प्रसारण संस्थावां विचों सब तो निराला है। आकाशवाणी ता होर भी अनोखा नाम है। दरअसल मैसूर रियासत ने जब अपना रेडियो स्टेशन शुरू किया ता उसने पुराणा ते मिथकां तो प्रेरणा लेके इसनू आकाशवाणी दा नां दिता। अज आकाशवाणी अपने 90वें वरे वल वध रही है। पूरे आकाशवाणी परिवार नू इस खास मौके ते ढेर सारियां वधाइयां होण।
3: FM बैंड 100.2 मेगाहर्ट्ज़ ते लाइव स्ट्रीम ज़रिए न्यूज़ ऑन AIR ऐप ते असीं आकाशवाणी दे पटियाला केंद्र तों बोल रहे हां। समां इस वेले रात दे 8 बज चुके ने। आओ साझियां करदे हां सुरखियां। प्रधानमंत्री नरेंद्र मोदी ने कहा है कि केंद्र सरकार दे यतना सदका भारत पछमी एशिया ਵਿੱਚ ਟਕਰਾਅ ਤੋਂ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਅਤੇ ਲੂ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪ੍ਰਸਾਰ ਕੀਤਾ। 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ED ਦੀ 7 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਵਾਈਸ ਐਡਮਿਰਲ ਸੰਜੇ ਵਾਸਤਾਨ ਨੇ ਮੁੰਬਈ ਸਥਿਤ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 3ਜੇ ਗੇੜ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਸਕੂਲੀ ਸਿੱਖਿਆ ਵਿੱਚ ਪੰਜਾਬ ਨੀਤੀ ਆਯੋਗ ਦੀ ਰਿਪੋਰਟ ਵਿੱਚ ਦੇਸ਼ ਦਾ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਾ ਸੂਬਾ ਬਣਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਲਗਾ ਰਿਹਾ ਹੈ। ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕੱਲ੍ਹ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ। IPL ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜੁਆਇੰਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਸੁਰਖੀਆਂ।
4: ਭੈਣੇ ਠੀਕ ਹੈ ਗੁੱਡੀ? ਹੁਣ
5: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨੀ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
4: ਨੀ ਕਿਸੇ ਦੀ ਨਜ਼ਰ ਨੀ ਲੱਗੀ, ਕੁੜੀ ਨੂੰ ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
5: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ।
4: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ।

0: ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
1: ਮੋਟਰਸਾਈਕਲ
2: ਨੂੰ ਫਟਕ ਦੇ ਹੇਠਾਂ ਤੋਂ ਕੱਢ ਲੈਣੇ ਆ। ਤੂੰ ਆ ਬੈਗ ਫੜ, ਮੈਂ ਹੇਠਾਂ ਤੋਂ ਕੱਢਦਾ। ਰੁਕੋ, ਤੁਸੀਂ ਇਹ ਕੀ ਕਰ ਰਹੇ ਹੋ? ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹੋ। ਤੁਹਾਨੂੰ ਫਾਟਕਣ ਦੇ ਪਿੱਛੇ ਖੜਨਾ ਚਾਹੀਦਾ ਏ ਤੇ ਗੱਡੀ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ। ਜਦੋਂ ਗੱਡੀ ਲੰਘ ਜਾਵੇ ਫਿਰ ਫਾਟਕ ਖੁੱਲ੍ਹਣ 'ਤੇ ਹੀ ਫਾਟਕ ਪਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਫਾਟਕ ਪਾਰ ਕਰਦੇ ਸਮੇਂ ਜੇਕਰ ਗੱਡੀ ਆ ਜਾਵੇ ਤਾਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਅਤੇ ਅਨੇਕਾਂ ਐਕਸੀਡੈਂਟ ਇਸ ਤਰ੍ਹਾਂ ਹੀ ਹੁੰਦੇ ਨੇ। ਸੋ ਆਓ ਆਪਾਂ ਵੀ ਸਾਰੇ ਇਸ ਗੱਲ ਨੂੰ ਸਮਝੀਏ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ। ਹੱਸਦੇ ਹੱਸਦੇ ਘਰ ਤੋਂ ਜਾਈਏ, ਹੱਸਦੇ ਹੱਸਦੇ ਘਰ ਨੂੰ ਆਈਏ।
3: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਸੀ। ਸਾਡੇ ਨਾਲ ਸੰਪਰਕ ਕੀਤਾ ਸੀ ਆਜ਼ਾਦ ਸਿੰਘ ਜੀ ਨੇ ਨਾਭਾ ਤੋਂ। ਇਹਨਾਂ ਨੇ ਫਰਮਾਇਸ਼ ਕੀਤੀ ਸੀ ਮੁਹੰਮਦ ਰਫੀ ਤੇ ਸਾਥੀਆਂ ਦੇ ਗਾਏ ਹੋਏ ਇਸ ਖੂਬਸੂਰਤ ਨਗਮੇ ਦੀ।

0: हेलो, प्रोग्राम शाम सुहानी।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਨੇ?
1: ਮੈਂ ਅਜੈਬ ਸਿੰਘ ਖਹਿਰਾ, ਪਿੰਡ ਕਲਾਰਾਂ, ਨਾਭਾ, ਜ਼ਿਲ੍ਹਾ ਪਟਿਆਲਾ ਤੋਂ ਬੋਲਦਾ ਜੀ।
0: ਅਜੈਬ ਸਿੰਘ ਖਹਿਰਾ ਜੀ, ਤੁਹਾਡਾ ਸਵਾਗਤ ਪ੍ਰੋਗਰਾਮ ਸ਼ਾਮ ਸੁਹਾਨੀ 'ਚ ਰੁਪਿੰਦਰ ਖਹਿਰਾ ਵੱਲਿਓ।
1: ਧੰਨਵਾਦ ਜੀ, ਧੰਨਵਾਦ।
0: ਹਾਂਜੀ ਹਾਂਜੀ, ਅਤੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ?
1: ਹਾਂ ਜੀ, ਹਾਂ ਸੁਣਦੇ ਹਾਂ। ਮੈਂ ਤਾਂ ਬਹੁਤ ਸੁਣਦਾ ਜੀ, ਹੋਰ ਸਟੇਸ਼ਨਾਂ ਦੇ ਵੀ ਸੁਣਦਾ, ਬਿਲਕੁਲ ਭਾਰਤੀ ਦੇ ਸੁਣਦਾ,
0: ਵਾਹ ਜੀ ਵਾਹ,
1: ਜਲੰਧਰ ਦੇ ਸੁਣਦਾ।
0: ਵਾਹ ਜੀ ਵਾਹ,
1: ਮੈਂ ਤਾਂ 1960 ਤੋਂ ਸੁਣ ਰਿਹਾ।
0: ਵਾਹ ਜੀ ਵਾਹ ਵਾਹ, ਕੀ ਕੰਮ ਕਾਰ ਕਰਦੇ ਹੋ?
1: ਕੰਮ ਤਾਂ ਹੁਣ ਤਾਂ ਮੈਂ ਕੁਛ ਵੀ ਨਹੀਂ ਕਰਦਾ, ਹੁਣ ਤਾਂ ਮੰਜੇ ਤੇ ਪਿਆ ਮੈਂ।
0: ਓਹੋ, ਚਲੋ ਕੋਈ ਗੱਲ ਨਹੀਂ। ਅੱਜ ਫਿਰ ਕਿਸ ਕਲਾਕਾਰ ਦਾ ਗੀਤ ਸੁਣਾਈਏ ਤੁਹਾਨੂੰ?
1: ਮੈਂ ਸੁਣਨਾ ਜੀ ਫਿਲਮਾਂ ਜੀ, ਰਾਜਕੁਮਾਰ, ਗੀਤਕਾਰ ਹਜ਼ਰਤ ਜੈਪੁਰੀ, ਸੰਗੀਤਕਾਰ ਸ਼ੰਕਰ ਜੈਕਸਨ, ਰਾਜਾਂ ਨੇ ਮੁਹੰਮਦ ਰਫੀ ਸਾਹਿਬ ਤੇ ਸੁਮਨ ਕਲਿਆਣਪੁਰ ਦੀਆਂ ਐਵੇਂ ਦੇ ਬੋਲ ਨੇ। ਮਨੇ ਪੁਕਾਰਾ ਔਰ ਹਮ ਚਲੇ ਆਏ,
0: ਲਓ ਜੀ ਤੁਹਾਡੀ ਫਰਮਾਇਸ਼।
1: ਥੈਲੀ ਭਰ ਲੈ ਆਏ ਰੇ, ਮਨੇ ਪੁਕਾਰਾ ਔਰ ਹਮ ਚਲੇ ਆਏ।
0: ਲਓ ਜੀ ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ।

ਪ੍ਰੋਗਰਾਮ ਸ਼ਾਮ ਸੁਹਾਨੀ 'ਚ ਜਿਨ੍ਹਾਂ ਸਰੋਤਿਆਂ ਨੇ ਸਾਨੂੰ ਫੋਨ ਕੀਤਾ, ਜਿਨ੍ਹਾਂ ਦੇ ਫੋਨ ਸੰਪਰਕ ਸਾਡੇ ਨਾਲ ਕੀਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਕਈ ਸਰੋਤੇ ਸਾਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹਨਾਂ ਦਾ ਫੋਨ ਸਾਡੇ ਤੱਕ ਨਹੀਂ ਲੱਗ ਪਾਇਆ, ਸੋ ਉਹਨਾਂ ਸਾਰਿਆਂ ਦਾ ਹੀ ਧੰਨਵਾਦ। ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ ਜੁੜਦੇ ਹੋ, ਪ੍ਰੋਗਰਾਮ ਸੁਣਦੇ ਰਹਿੰਦੇ ਹੋ, ਤੁਹਾਡਾ ਸਭ ਦਾ ਖਾਸ ਤੌਰ 'ਤੇ ਧੰਨਵਾਦ। ਪ੍ਰੋਗਰਾਮ ਸ਼ਾਮ ਸੁਹਾਨੀ ਤੁਸੀਂ ਵੀ ਜੁੜ ਸਕਦੇ ਹੋ 2284494 ਫੋਨ ਨੰਬਰ ਡਾਇਲ ਕਰਕੇ, ਪਰ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਮਾਂ ਹੁਣ ਖਤਮ ਹੁੰਦਾ ਹੈ। ਕੱਲ੍ਹ ਨੂੰ ਫਿਰ ਇਸੇ ਸਮੇਂ

0: ਤੁਹਾਡੇ ਨਾਲ ਦੁਬਾਰਾ ਗੱਲਬਾਤ ਹੋਏਗੀ। ਪ੍ਰੋਗਰਾਮ ਸ਼ਾਮ ਸੁਹਾਨੀ 'ਚ ਅੱਜ ਲਈ ਰੁਪਿੰਦਰ ਖਹਿਰਾ ਨੂੰ ਦਿਓ ਆਗਿਆ।
1: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
0: ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਨਾ ਲਓ ਜੀ, ਇਸ ਵੇਲੇ ਸ਼ਾਮ ਦੇ 8:15 ਹੋ ਰਹੇ ਨੇ ਤੇ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਗੁਲਦਸਤਾ। ਅੱਜ ਦਾ ਇਹ ਪ੍ਰੋਗਰਾਮ ਇੱਕ ਖਾਸ ਪ੍ਰੋਗਰਾਮ ਹੈ। ਆਕਾਸ਼ਵਾਣੀ ਪਟਿਆਲਾ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਤ੍ਰੈਭਾਸ਼ੀ ਕਵੀ ਦਰਬਾਰ ਦਾ ਭਾਗ ਦੂਜਾ ਅੱਜ ਤੁਹਾਨੂੰ ਸੁਣਵਾਇਆ ਜਾਵੇਗਾ। ਭਾਗ ਲੈਣ ਵਾਲੇ ਕਵੀ ਜਾਨੇ ਸਾਗਰ ਸੂਦ ਸੰਜੇ, ਦਰਸ਼ਨ ਬੁੱਟਰ, ਰੁਬੀਨਾ ਸ਼ਬਨਮ, ਸੁਸ਼ੀਲ ਕੁਮਾਰ ਆਜ਼ਾਦ, ਹਿਰਣਜੀਤ ਸਿੰਘ ਧੂਰੀ ਅਤੇ ਅਲੀਮ ਜੁਬੇਰੀ। ਆਓ ਸੁਣਦੇ ਹਾਂ ਪ੍ਰੋਗਰਾਮ ਗੁਲਦਸਤਾ ਤਹਿਤ ਇਹ ਤ੍ਰੈਭਾਸ਼ੀ ਕਵੀ ਦਰਬਾਰ।
2: ਆਕਾਸ਼ਵਾਣੀ ਪਟਿਆਲਾ ਦੀ ਇਸ ਵਰ੍ਹੇਗੰਢ ਦੀ ਖੁਸ਼ੀ ਵਿੱਚ ਤੁਹਾਡਾ ਸਭ ਦਾ ਦਿਲੋਂ ਸਵਾਗਤ ਕਰਦੇ ਹਾਂ। ਇਸ ਤ੍ਰੈਭਾਸ਼ੀ ਕਵੀ ਸੰਮੇਲਨ ਵਿੱਚ ਅੱਜ ਜਿਸ ਤਰ੍ਹਾਂ ਪੰਜਾਬੀ, ਹਿੰਦੀ, ਉਰਦੂ ਦੇ ਤਿੰਨੋਂ ਭਾਸ਼ਾਵਾਂ ਦੇ ਕਵੀ ਤੁਹਾਡੇ ਸਾਹਮਣੇ ਪੇਸ਼ ਹੋਣਗੇ, ਤੁਸੀਂ ਖੁਦ ਦੇਖੋਗੇ ਕਿ ਇਹੋ ਜਿਹੇ ਨਾਮ ਜਿਨ੍ਹਾਂ ਦੇ ਵਿੱਚੋਂ ਸਰਦਾਰ ਰਣਜੀਤ ਸਿੰਘ ਧੂਰੀ ਸਾਹਿਬ, ਸਲੀਮ ਜ਼ੁਬੇਰੀ ਸਾਹਿਬ, ਸੁਸ਼ੀਲ ਆਜ਼ਾਦ ਜੀ, ਦਰਸ਼ਨ ਸਿੰਘ ਬੁੱਟਰ ਜੀ, ਰੁਬੀਨਾ ਸ਼ਬਨਮ ਜੀ ਔਰ ਮੈਂ ਖੁਦ ਸਾਗਰ ਸੂਦ ਸੰਜੇ। ਦੋਸਤੋ, ਇਸੀ ਕੜੀ ਨੂੰ ਜੋੜਦੇ ਹੋਏ ਮੈਂ ਹੁਣ ਆਵਾਜ਼ ਦੇਣ ਜਾ ਰਿਹਾ ਫਿਰ ਇੱਕ ਵਾਰ। ਸਾਡੇ ਵਿੱਚ ਨੇ ਰਣਜੀਤ ਸਿੰਘ ਧੂਰੀ ਜੀ, ਪੰਜਾਬੀ ਗਜ਼ਲਗੋ ਨੇ, ਬਹੁਤ ਹੀ ਪਿਆਰੇ ਸ਼ਾਇਰ। ਤਾਂ ਸਰਦਾਰ ਰਣਜੀਤ ਸਿੰਘ ਧੂਰੀ ਜੀ,
3: ਬਹੁਤ ਸ਼ੁਕਰੀਆ ਸਾਗਰ ਸਾਹਿਬ। ਭਾਈਚਾਰਾ ਗੁੰਮਿਆ ਸਾਂਝ ਪੁਰਾਣੀ ਗੁੰਮੀ, ਭਾਈਚਾਰਾ ਗੁੰਮਿਆ ਸਾਂਝ ਪੁਰਾਣੀ ਗੁੰਮੀ, ਵੰਝਲੀ ਦੀ ਸੁਰ ਗੁੰਮੀ, ਪਿਆਰ ਕਹਾਣੀ ਗੁੰਮੀ। ਸ਼ੁਕਰੀਆ। ਨਾ ਤੇਰਾ ਮੇਰਾ ਸੀ ਨਾ ਹੰਕਾਰ ਦਿਖਾਵਾ, ਨਾ ਤੇਰਾ ਮੇਰਾ ਸੀ ਨਾ ਹੰਕਾਰ ਦਿਖਾਵਾ, ਕੱਚੇ ਘਰ ਵਿੱਚ ਵਸਦੀ ਪੱਕੀ ਢਾਣੀ ਗੁੰਮੀ। ਕੱਚੇ ਘਰ ਵਿੱਚ ਵਸਦੀ ਪੱਕੀ ਢਾਣੀ ਗੁੰਮੀ, ਅੰਮ੍ਰਿਤ ਵੇਲੇ ਨਹਾ ਕੇ ਚੁੱਲ੍ਹਾ ਚੌਂਕਾ ਕਰਨਾ, ਅੰਮ੍ਰਿਤ ਵੇਲੇ ਨਹਾ ਕੇ ਚੁੱਲ੍ਹਾ ਚੌਂਕਾ ਕਰਨਾ, ਸਹਿਜ ਸਬਰ ਦੀ ਮੂਰਤ ਸੁਗੜ ਸੁਆਣੀ ਗੁੰਮੀ, ਸਹਿਜ ਸਬਰ ਦੀ ਮੂਰਤ ਸੁਗੜ ਸੁਆਣੀ ਗੁੰਮੀ। ਤੋਂ ਸ਼ੇਰ ਦੇਖਣਾ ਜੀ। ਸਾਦਾ ਜੀਵਨ, ਸੰਜਮ ਕੰਮ ਦੇ ਨਾਲ ਮੁਹੱਬਤ, ਸਾਦਾ ਜੀਵਨ ਸੰਜਮ ਕੰਮ ਦੇ ਨਾਲ ਮੁਹੱਬਤ, ਗੁੰਮਿਆ ਸਾਂਝਾ ਟੱਬਰ ਜਿੰਦ ਨਿਮਾਣੀ ਗੁੰਮੀ, ਗੁੰਮਿਆ ਸਾਂਝਾ ਟੱਬਰ ਜਿੰਦ ਨਿਮਾਣੀ ਗੁੰਮੀ, ਪਸ਼ੂਆਂ ਦੀ ਸੇਵਾ ਕਰਕੇ ਤੇ ਗੋਹਾ ਪਥਕੇ, ਪਸ਼ੂਆਂ ਦੀ ਸੇਵਾ ਕਰਕੇ ਤੇ ਗੋਹਾ ਪਥਕੇ, ਅੱਗ ਪਾਥੀ ਤੋਂ ਬਣਦੀ ਰਾਖ ਸੁਹਾਣੀ ਗੁੰਮੀ, ਅੱਗ ਪਾਥੀ ਤੋਂ ਬਣਦੀ ਰਾਖ ਸੁਹਾਣੀ ਗੁੰਮੀ। ਸ਼ੁਕਰੀਆ ਜੀ। ਚੁੱਲ੍ਹੇ ਅੱਗੇ ਬਹਿ ਕੇ ਮਾਂ ਦੇ ਮੋਹ ਵਿੱਚ ਭਿੱਜ ਕੇ, ਚੁੱਲ੍ਹੇ ਅੱਗੇ ਬਹਿ ਕੇ ਮਾਂ ਦੇ ਮੋਹ ਵਿੱਚ ਭਿੱਜ ਕੇ, ਸਾਗ ਤੇ ਮੱਕੀ ਦੀ ਰੋਟੀ ਹੁਣ ਖਾਣੀ ਗੁੰਮੀ, ਸਾਗ ਤੇ ਮੱਕੀ ਦੀ ਰੋਟੀ ਹੁਣ ਖਾਣੀ ਗੁੰਮੀ। ਸ਼ੁਕਰੀਆ ਜੀ। ਸ਼ਾਹ ਵੇਲੇ ਜੋ ਪੱਤਾ ਲੈ ਕੇ ਖੇਤ ਨੂੰ ਜਾਵੇ, ਸ਼ਾਹ ਵੇਲੇ ਜੋ ਪੱਤਾ ਲੈ ਕੇ ਖੇਤ ਨੂੰ ਜਾਵੇ, ਉਹ ਮਾਂ ਭੈਣ ਤੇ ਧੀ ਖੇਤਾਂ ਦੀ ਰਾਣੀ ਗੁੰਮੀ, ਉਹ ਮਾਂ ਭੈਣ ਤੇ ਧੀ ਖੇਤਾਂ ਦੀ ਰਾਣੀ ਗੁੰਮੀ। ਨਿੰਮ ਨਸੂੜੇ ਕਿੱਕਰ ਟਾਹਲੀ ਦੇ ਰੁੱਖ ਹੇਠਾਂ, ਨਿੰਮ ਨਸੂੜੇ ਕਿੱਕਰ ਟਾਹਲੀ ਦੇ ਰੁੱਖ ਹੇਠਾਂ, ਤੂਤਾਂ ਵਾਲੇ ਖੂਹ ਉੱਤੇ ਸ਼ਾਮ ਆਣੀ ਗੁੰਮੀ,
4: ਤਾਂ ਪੂਰੇ ਪੰਜਾਬ ਦਾ ਕਲਚਰ।
3: ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ ਧੂਰੀ। ਤਾਂਹੀਓ ਤਾਂ ਗੁੰਮੀ ਹੈ ਸਾਂਝ ਮੁਹੱਬਤ,
4: ਸਾਂਝ ਮੁਹੱਬਤ
3: ਧੂਰੀ, ਤਾਂਹੀਓ ਤਾਂ ਗੁੰਮੀ ਹੈ ਸਾਂਝ ਮੁਹੱਬਤ, ਤਪਦੇ ਮਨ ਨੂੰ ਠਾਰਨ।

0: ਬਾਣੀ
1: ਗੁੰਮੀ ਵਾਹ ਵਾਹ
2: ਵਾਹ ਵਾਹ
3: ਵਾਹ
0: ਇਜਾਜ਼ਤ ਹੋਵੇ ਤਾਂ ਇੱਕ
4: ਸ਼ੇਰ
0: ਦੋ ਦੋ ਸ਼ੇਰ ਦੋ ਗਜ਼ਲਾਂ ਦੇ ਕਰ ਗਿਆ ਹੈ ਅੱਖ ਮੇਰੀ ਨਮ ਕੋਈ ਕਰ ਗਿਆ ਹੈ ਅੱਖ ਮੇਰੀ ਨਮ ਕੋਈ ਖਾ ਰਿਹਾ ਹੈ ਤਾਂ ਹੀ ਮੈਨੂੰ ਗਮ ਕੋਈ ਖਾ ਰਿਹਾ ਹੈ ਤਾਂ ਹੀ ਮੈਨੂੰ ਗਮ ਕੋਈ ਬਿਨ ਤੇਰੇ ਮੈਂ ਜੀ ਲਿਆ ਹੈ ਉਮਰ ਭਰ ਬਿਨ ਤੇਰੇ ਮੈਂ ਜੀ ਲਿਆ ਹੈ ਉਮਰ ਭਰ ਹੁਣ ਨਹੀਂ ਬਚਿਆ ਘੜੀ ਪਲ ਦਮ ਕੋਈ ਹੁਣ ਨਹੀਂ ਬਚਿਆ ਘੜੀ ਪਲ ਦਮ ਕੋਈ ਕਿਰਤੀ ਦੇ ਹੱਥ ਚੋਂ ਉਪਜਦਾ ਕਾਰਾਗਰੀ ਦਾ ਸਹਿਜ ਸਹਿਜ ਹੁਣ ਖਤਮ ਹੋ ਰਿਹਾ ਨਵੀਂ ਪਨੀਰੀ ਦੇ ਵਿੱਚ ਕਿਰਤੀ ਦੇ ਹੱਥ ਚੋਂ ਉਪਜਦਾ ਕਾਰਾਗਰੀ ਦਾ ਸਹਿਜ ਵੰਡ ਕੇ ਮੁਹੱਬਤਾਂ ਬਣੇ ਜਿਉਂ ਬੰਦਗੀ ਦਾ ਸਹਿਜ ਵੰਡ ਕੇ ਮੁਹੱਬਤਾਂ ਬਣੇ ਜਿਉਂ ਬੰਦਗੀ ਦਾ ਸਹਿਜ ਇੱਕ ਸ਼ੇਰ ਹੋਰ ਦੇਖਣਾ ਪਤਝੜ ਬਸੰਤ ਧੁੱਪ ਛਾਂ ਬਰਸਾਤ ਹੈ ਜਾਂ ਔੜ ਟੁਕੜੀਆਂ ਦੇਖਣਾ ਪਤਝੜ ਬਸੰਤ ਧੁੱਪ ਛਾਂ ਬਰਸਾਤ ਹੈ ਜਾਂ ਔੜ ਰੱਖੋ ਸੰਭਾਲ ਕੇ ਤੁਸੀਂ ਇਸ ਜ਼ਿੰਦਗੀ ਦਾ ਸਹਿਜ ਰੱਖੋ ਇਸ ਜ਼ਿੰਦਗੀ ਦਾ ਸਹਿਜ ਹੋਰ ਦੇਖਣਾ ਟੁਕੜੀਆਂ ਸਹਿਯੋਗ ਸਬਰ ਸਿਦਕ ਤੇ ਸੰਜਮ ਸਲੀਕਾ ਸਿਰੜ ਸਹਿਯੋਗ ਸਬਰ ਸਿਦਕ ਤੇ ਸੰਜਮ ਸਲੀਕਾ ਸਿਰੜ ਮਿਲਦਾ ਇਹਨਾਂ ਗੁਣਾਂ ਤੋਂ ਸਦਾ ਦੋਸਤੀ ਦਾ ਸਹਿਜ
3: ਬਹੁਤ ਬਹੁਤ ਸ਼ੁਕਰੀਆ ਪਿਆਰੀ ਰਚਨਾ ਤੋਂ ਬਾਅਦ ਯਾਦ ਆ ਜਾਂਦਾ ਇਹਨਾਂ ਨੇ ਜ਼ਿਕਰ ਕੀਤਾ ਪੂਰੇ ਪੰਜਾਬ ਦੇ ਸਾਡੇ ਉਮਰ ਦੇ ਜਿਹੜੇ ਬੰਦੇ ਜਾਣਦੇ ਆ ਕਿਸ ਕਿਸ ਚੀਜ਼ ਦਾ ਜ਼ਿਕਰ ਕੀਤਾ ਮੈਨੂੰ ਯਾਦ ਆ ਗਿਆ ਕਿ ਇਸ ਉਮਰ ਵਿੱਚ ਆ ਕੇ ਨਾ ਚਾਰ ਮਿਸਰੇ ਡਾਕਟਰ ਸਾਹਿਬ ਦੇਖਣਾ ਕਿ ਬਹੁਤ ਦਿਲ ਭਰ ਚੁਕਾ ਹੈ
5: ਬਹੁਤ ਦਿਲ ਭਰ ਚੁਕਾ
3: ਖੂਬ ਰੋਣਾ ਚਾਹਤਾ ਹੂੰ ਕਿ ਬਹੁਤ ਦਿਲ ਭਰ ਚੁਕਾ ਹੈ ਖੂਬ ਰੋਣਾ ਚਾਹਤਾ ਹੂੰ ਮੈਂ ਮਾਂ ਕੀ ਗੋਦ ਮੇ ਸਰ ਰੱਖ ਕੇ ਸੋਨਾ ਚਾਹਤਾ ਹੂੰ ਔਰ ਜਿਸੇ ਦੌਲਤ ਯਾ ਸ਼ੋਹਰਤ ਸੇ ਨਹੀਂ ਮਤਲਬ ਕੋਈ ਵੀ ਵਹੀ ਮਾਸੂਮ ਬੱਚਾ ਫਿਰ ਸੇ ਹੋਣਾ ਚਾਹਤਾ
0: ਹੂੰ
3: ਵਹੀ ਮਾਸੂਮ ਬੱਚਾ ਫਿਰ ਸੇ ਹੋਣਾ ਚਾਹਤਾ ਹੂੰ ਤਾਂ ਆਓ ਅੱਗੇ ਵੱਧਦੇ ਹਾਂ ਹੁਣ ਮੈਂ ਫਿਰ ਇੱਕ ਵਾਰ ਉਸ ਇਨਸਾਨ ਨੂੰ ਉਸ ਉਰਦੂ ਦੇ ਉਸਤਾਦ ਸ਼ਾਇਰ ਨੂੰ ਆਵਾਜ਼ ਦੇ ਰਿਹਾ ਜੋ ਮਲੇਰਕੋਟਲਾ ਤੋਂ ਸਾਡੇ ਵਿੱਚ ਨੇ ਸਲੀਮ ਜ਼ੁਬੇਰੀ ਸਾਹਿਬ
5: ਜੀ ਸ਼ੁਕਰੀਆ
4: ਜੀ ਸਲੀਮ ਜੀ
5: ਜੀ ਸਾਮਾਇਨ ਔਰ ਹਜ਼ਰਾਤ ਆਪ ਕੀ ਖਿਦਮਤ ਮੇਂ ਗਜ਼ਲ ਔਰ
2: ਜੀ
5: ਮਤਲਬ ਹੈ ਗਜ਼ਲ ਕਾ ਕਿ ਜਹਾਂ ਡਰ ਕੀ ਫਰਾਵਾਨੀ ਰਹੇਗੀ ਜਹਾਂ ਡਰ ਕੀ ਫਰਾਵਾਨੀ ਰਹੇਗੀ ਵਹਾਂ ਖਤਰੇ ਮੇਂ ਸੁਲਤਾਨੀ
3: ਰਹੇਗੀ
0: ਬਹੁਤ
5: ਜਹਾਂ ਡਰ ਕੀ ਫਰਾਵਾਨੀ ਰਹੇਗੀ ਵਹਾਂ ਖਤਰੇ ਮੇਂ ਸੁਲਤਾਨੀ ਰਹੇਗੀ ਔਰ ਸ਼ੇਰ ਦੇਖੇ ਕਿ ਬਜ਼ੁਰਗੋਂ ਕੀ ਦੁਆਏ ਸਾਥ ਲੈ
3: ਲੋ
5: ਬਜ਼ੁਰਗੋਂ ਕੀ ਦੁਆਏ ਸੁਸ਼ੀ ਸਾਹਿਬ ਬਜ਼ੁਰਗੋਂ ਕੀ ਦੁਆਏ ਸਾਥ ਲੈ ਲੋ ਸਫ਼ਰ ਮੇਂ ਤੁਮਕੋ ਆਸਾਨੀ ਰਹੇਗੀ ਬਜ਼ੁਰਗੋਂ ਕੀ ਦੁਆਏ ਸਾਥ ਲੈ
0: ਲੋ
5: ਬਜ਼ੁਰਗੋਂ ਕੀ ਦੁਆਏ ਸਾਥ ਲੈ ਲੋ ਸਫ਼ਰ ਮੇਂ ਤੁਮਕੋ ਆਸਾਨੀ ਰਹੇਗੀ ਸਫ਼ਰ ਮੇਂ ਜੀ ਸ਼ੁਕਰੀਆ ਸਫ਼ਰ ਮੇਂ ਤੁਮਕੋ ਆਸਾਨੀ ਰਹੇਗੀ ਔਰ ਹਵਾਓਂ ਨੇ ਅਗਰ ਬਦਲਾ ਰਵੱਈਆ ਹਵਾਓਂ ਨੇ ਅਗਰ ਬਦਲਾ ਰਵੱਈਆ ਚਰਾਗੋਂ ਕੋ ਤੋ ਹੈਰਾਨੀ ਰਹੇਗੀ ਹਵਾਓਂ ਨੇ ਅਗਰ ਬਦਲਾ ਰਵੱਈਆ ਚਰਾਗੋਂ ਕੋ ਤੋ ਹੈਰਾਨੀ ਰਹੇਗੀ ਔਰ ਸ਼ੇਰ ਯੇ ਵੀ ਦੇਖੇ ਕਿ ਵਹਾਂ ਬਚਪਨ ਬਹੁਤ ਫੂਲੇ ਫਲੇਗਾ ਵਹਾਂ ਬਚਪਨ ਬਹੁਤ ਫੂਲੇ ਫਲੇਗਾ ਜਹਾਂ ਥੋੜੀ ਸੀ ਨਾਦਾਨੀ
0: ਫਲੇਗਾ
5: ਜਹਾਂ ਥੋੜੀ ਸੀ ਨਾਦਾਨੀ ਰਹੇਗੀ ਔਰ ਪਰਿੰਦੋਂ ਕੋ ਚਹਿਕਨੇ ਸੇ ਜੋ ਰੋਕਾ ਪਰਿੰਦੋਂ ਕੋ ਚਹਿਕਨੇ ਸੇ ਜੋ ਰੋਕਾ ਗੁਲਿਸਤਾਨੋਂ ਮੇਂ ਵੀਰਾਨੀ ਰਹੇਗੀ ਪਰਿੰਦੋਂ ਕੋ ਚਹਿਕਨੇ ਸੇ ਜੋ ਰੋਕਾ ਗੁਲਿਸਤਾਨੋਂ ਮੇਂ ਵੀਰਾਨੀ ਰਹੇਗੀ ਔਰ ਸ਼ੇਰ ਦੇਖੇ ਕਿ ਜਹਾਂ ਕਾਤਿਲ ਹਕੂਮਤ ਕਰ ਰਹੇ ਹੋ ਜਹਾਂ ਕਾਤਿਲ ਹਕੂਮਤ ਕਰ ਰਹੇ ਹੋ ਵਹਾਂ ਹੱਕ ਬਾਤ ਬੇਮਾਨੀ ਰਹੇਗੀ ਜਹਾਂ ਕਾਤਿਲ ਹਕੂਮਤ ਕਰ ਰਹੇ ਵਹਾਂ ਹੱਕ ਬਾਤ ਬੇਮਾਨੀ ਰਹੇਗੀ ਔਰ ਚਲੋ ਅੱਛਾ ਹੁਆ ਤੁਮ ਲੌਟ ਆਏ ਚਲੋ ਅੱਛਾ

0: ਕਿੰਨਾ ਤੇਰਾ
1: ਤਾਰਿਆ ਕਿੰਨਾ ਤੇਰਾ ਪਰਵਾਸ ਬਾਕੀ ਹੈ ਜੀ। ਸ਼ਬਨਮ ਜੀ ਆ ਸੁਣਿਓ ਜਰਾ, ਪੈੜ ਖੁਸ਼ਬੋਈ ਦੀ ਦਬ ਕੇ ਆ ਵੀ ਜਾ ਦੁੱਖ ਦੇਣਿਆ।

0: ਬਹੁਤ ਵਧੀਆ।
1: ਭੈਣ ਖੁਸ਼ਬੋਈ ਦੀ ਦੱਬ ਕੇ
2: ਆਵੀ ਜਾ
1: ਦੁੱਖ ਦੇਣਿਆ, ਬੇਹ ਫੁੱਲਾਂ ਵਿੱਚ ਬਥੇਰੀ ਬਾਸ ਬਾਕੀ ਹੈ,
3: ਫੁੱਲਾਂ
1: ਵਿੱਚ ਬਥੇਰੀ ਬਾਸ ਬਾਕੀ ਹੈ। ਆਖਰੀ ਸ਼ੇਰ
0: ਦੇ
1: ਜ਼ਿੰਦਗੀ ਰਾਣੀ ਤੇਰੇ ਮਹਿਲਾਂ ਦਾ ਰਾਹ ਲੱਭਦੇ ਹੋਏ, ਜ਼ਿੰਦਗੀ ਰਾਣੀ ਤੇਰੇ ਮਹਿਲਾਂ ਦਾ ਰਾਹ ਲੱਭਦੇ ਹੋਏ, ਤੁਰ ਗਏ ਸਭ ਸ਼ਹਿਨਸ਼ਾਹ ਇਹ ਦਾਸ
3: ਬਾਕੀ
1: ਸਭ ਸ਼ਹਿਨਸ਼ਾਹ ਇਹ ਦਾਸ ਬਾਕੀ
0: ਬਹੁਤ ਵਧੀਆ ਢੰਗ ਨਾਲ ਕਿਹਾ।
1: ਮੇਰੇ ਪੈਰਾਂ ਨੂੰ ਸਫ਼ਰ ਦੀ ਆਸ ਬਾਕੀ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਖਾਸ ਬਾਕੀ ਹੈ।
0: ਬਹੁਤ ਸੁੰਦਰ ਸ਼ਬਦਾਵਲੀ
3: ਡਾਕਟਰ ਸਾਹਿਬ, ਬਹੁਤ ਹੀ ਵਧੀਆ। ਕਿ
1: ਸ਼ੁਕਰੀਆ ਜੀ।
3: ਕਭੀ ਫੁਰਸਤ ਮਿਲੇ ਤੁਮਕੋ ਤੋ ਸੁਣ ਲੈਣਾ ਮੇਰੇ ਦਿਲ ਕੀ, ਇਸੇ ਬਸ ਇਤਨਾ ਕਹਿਣਾ ਹੈ ਤੁਮਹਾਰੀ ਯਾਦ ਆਤੀ
0: ਹੈ।
3: ਜਿਸ ਇਨਸਾਨ ਨੂੰ ਜਿਸ ਖੂਬਸੂਰਤ ਚਿਹਰੇ ਨੂੰ ਆਵਾਜ਼ ਦੇਣ ਜਾ ਰਹੇ ਹੈ, ਮੈਨੂੰ ਕੁਛ ਯਾਦ ਆ ਗਿਆ ਕਿ ਇਸੇ ਬਸ ਇਤਨਾ ਕਹਿਣਾ ਹੈ ਤੁਮਹਾਰੀ ਯਾਦ
1: ਆਤੀ
3: ਹੈ, ਤਾਂ ਉਸ ਦੋਸਤ ਨੂੰ ਆਵਾਜ਼ ਦੇਣ ਜਾ ਰਹੇ ਹੈ ਜਿਹੜਾ ਜਿਸਦਾ ਨਾਮ ਹੈ ਰੁਬੀਨਾ ਸ਼ਬਨਮ ਜੀ, ਸ਼੍ਰੋਮਣੀ ਉਰਦੂ ਸਾਹਿਤਕਾਰ।
2: ਬਹੁਤ ਸ਼ੁਕਰੀਆ ਜੀ। ਚੰਦ ਸ਼ੇਰ ਪੇਸ਼ ਕਰਤੀ ਹੂੰ।
3: ਸਵਾਗਤ
1: ਹੈ।
2: ਗਜ਼ਲ ਕਾ ਮਤਲਬ ਹੈ ਕਿ ਖਬਰ ਹੈ ਕਿ ਵੋ ਹਰਜਾਈ ਬਹੁਤ ਹੈ,
4: ਖਬਰ ਹੈ ਕਿ ਵੋ ਹਰਜਾਈ ਬਹੁਤ
2: ਹੈ, ਖਬਰ ਹੈ ਕਿ ਵੋ ਹਰਜਾਈ ਬਹੁਤ ਹੈ ਪੇ ਦਿਲ ਉਸਕਾ ਤਮੰਨਾ ਹੀ ਬਹੁਤ ਹੈ, ਖਬਰ ਹੈ ਕਿ ਵੋ ਹਰਜਾਈ ਬਹੁਤ ਹੈ ਪੇ ਦਿਲ ਉਸਕਾ ਤਮੰਨਾ ਹੀ ਬਹੁਤ ਹੈ, ਔਰ ਸਫ਼ਰ ਕਰਤੇ ਹੈ ਅਬ ਹਮ ਸੂਏ ਦਰਿਆ, ਸਫ਼ਰ ਕਰਤੇ ਹੈ ਅਬ ਹਮ ਸੂਏ ਦਰਿਆ ਕਿ ਤਾਲਾਬੋ ਮੇ ਤੋ ਕਾਈ ਬਹੁਤ ਹੈ, ਸਫ਼ਰ ਕਰਤੇ ਹੈ ਅਬ ਹਮ ਸੂਏ ਦਰਿਆ ਕਿ ਤਾਲਾਬੋ ਮੇ ਤੋ ਕਾਈ ਬਹੁਤ ਹੈ, ਔਰ ਸ਼ੇਰ ਹੈ ਕਿ ਬਜ਼ਾਹਿਰ ਤੋ ਮੈਂ ਰਿਸ਼ਤੋ ਮੇ ਘਿਰੀ ਹੂੰ, ਬਜ਼ਾਹਿਰ ਤੋ ਮੈਂ ਰਿਸ਼ਤੋ ਮੇ ਘਿਰੀ ਹੂੰ, ਦੁਰੂਨੇ ਰਾਤ ਤਨਹਾਈ ਬਹੁਤ ਹੈ, ਬਜ਼ਾਹਿਰ ਤੋ ਮੈਂ ਰਿਸ਼ਤੋ ਮੇ ਘਿਰੀ ਹੂੰ,
4: ਦੁਰੂਨੇ
2: ਰਾਤ ਤਨਹਾਈ ਬਹੁਤ ਹੈ।
4: ਔਰ
2: ਚੰਦ ਸ਼ੇਰ ਦੂਸਰੀ ਗਜ਼ਲ ਸੇ ਹੈ ਕਿ ਵੋ ਬੇਮਿਸਾਲ ਅਗਰ ਹੈ ਤੋ ਆਈ ਨਾ ਦੇਕਰ, ਵੋ ਬੇਮਿਸਾਲ ਅਗਰ ਹੈ ਤੋ ਆਈ ਨਾ ਦੇਕਰ, ਉਸੀ ਕੇ ਤੀਰ ਸੇ ਉਸਕਾ ਸ਼ਿਕਾਰ ਕਰਨਾ ਹੈ, ਵੋ ਬੇਮਿਸਾਲ ਅਗਰ ਹੈ ਤੋ ਆਈ ਨਾ ਦੇਕਰ, ਉਸੀ ਕੇ ਤੀਰ ਸੇ ਉਸਕਾ ਸ਼ਿਕਾਰ ਕਰਨਾ ਹੈ, ਵੋ ਔਰ ਹੈ ਜੋ ਗੁਜ਼ਰਤੇ ਹੈ ਜ਼ਿੰਦਗਾਨੀ ਸੇ, ਵੋ ਔਰ ਹੈ ਜੋ ਗੁਜ਼ਰਤੇ ਹੈ ਜ਼ਿੰਦਗਾਨੀ ਸੇ, ਹਮੇ ਤੋ ਆਗ ਕੇ ਦਰਿਆ ਕੋ ਪਾਰ ਕਰਨਾ, ਵੋ ਔਰ ਹੈ ਜੋ ਗੁਜ਼ਰਤੇ ਹੈ ਜ਼ਿੰਦਗਾਨੀ ਸੇ, ਹਮੇ ਤੋ ਆਗ ਕੇ ਦਰਿਆ ਕੋ ਪਾਰ ਕਰਨਾ ਹੈ। ਔਰ ਇਹ ਗਜ਼ਲ ਪੇਸ਼ ਕਰ ਰਹੀ ਹੂੰ।
3: ਸਵਾਗਤ ਹੈ।
2: ਮਤਲਬ ਹੈ ਕਿ ਅਜੀਬ ਗਰਦਿਸ਼ ਹੈ ਜ਼ਿੰਦਗੀ ਕੀ, ਅਜੀਬ ਗਰਦਿਸ਼ ਹੈ ਜ਼ਿੰਦਗੀ ਕੀ, ਖਬਰ ਵੀ ਹੈ ਔਰ ਖਬਰ ਨਹੀਂ ਹੈ, ਅਜੀਬ ਗਰਦਿਸ਼ ਹੈ ਜ਼ਿੰਦਗੀ ਕੀ, ਖਬਰ ਵੀ ਹੈ ਔਰ ਖਬਰ ਨਹੀਂ ਹੈ, ਮੈਂ ਦਾਇਰਾ ਬਨ ਗਈ ਹੂੰ ਸ਼ਾਇਦ, ਸਫ਼ਰ ਮੇ ਹੂੰ ਔਰ ਸਫ਼ਰ ਨਹੀਂ ਹੈ, ਅਜੀਬ ਗਰਦਿਸ਼ ਹੈ ਜ਼ਿੰਦਗੀ ਕੀ, ਖਬਰ ਵੀ ਹੈ ਔਰ ਖਬਰ ਨਹੀਂ ਹੈ, ਮੈਂ ਦਾਇਰਾ ਬਨ ਗਈ ਹੂੰ ਸ਼ਾਇਦ, ਸਫ਼ਰ ਮੇ ਹੂੰ ਔਰ ਸਫ਼ਰ ਨਹੀਂ ਹੈ। ਔਰ ਹੁਸਨੇ ਮਤਲਬ ਦੇਖੀਏ ਕਿ ਯਹ ਕੈਦ ਹਸਤੀ ਹੈ ਸਭ ਪੇ ਲਾਜ਼ਿਮ, ਕਿਸੀ ਕੋ ਇਸਸੇ ਮਫ਼ਰ ਨਹੀਂ ਹੈ, ਯਹ ਕੈਦ ਹਸਤੀ ਹੈ ਸਭ ਪੇ ਲਾਜ਼ਿਮ, ਕਿਸੀ ਕੋ ਇਸਸੇ ਮਫ਼ਰ ਨਹੀਂ ਹੈ, ਵੋ ਧੂਪ ਓੜੇ ਹੂਏ ਪੜੇ ਹੈ ਜਿਨ੍ਹੇ ਮਯਸਰ ਸ਼ਜਰ ਨਹੀਂ ਹੈ, ਵੋ ਧੂਪ ਓੜੇ ਹੂਏ ਪੜੇ ਹੈ ਜਿਨ੍ਹੇ ਮਯਸਰ ਸ਼ਜਰ ਨਹੀਂ ਹੈ। ਔਰ ਸ਼ੇਰ ਹੈ ਕਿ ਵੋ ਦਿਲ ਹੀ ਸੀਨੇ ਮੇ ਅਬ ਨਹੀਂ ਹੈ ਕਿ ਜਿਸ ਕੀ ਧੜਕਨ ਸੇ ਜ਼ਿੰਦਗੀ ਥੀ, ਵੋ ਦਿਲ ਹੀ ਸੀਨੇ ਮੇ ਅਬ ਨਹੀਂ ਹੈ ਕਿ ਜਿਸ ਕੀ ਧੜਕਨ ਮੇ ਜ਼ਿੰਦਗੀ ਥੀ, ਬਸ ਏਕ ਪੱਥਰ ਸੀ ਹੋ ਗਈ ਹੂੰ, ਕਿਸੀ ਵੀ ਸ਼ੈ ਕਾ ਅਸਰ ਨਹੀਂ ਹੈ, ਬਸ ਏਕ ਪੱਥਰ ਸੀ ਹੋ ਗਈ ਹੂੰ, ਕਿਸੀ ਵੀ ਸ਼ੈ ਕਾ ਅਸਰ
1: ਨਹੀਂ
2: ਹੈ। ਔਰ ਖਾਸ ਤੌਰ ਪਰ ਏਕ ਸ਼ੇਰ ਕੇ ਲਈ ਤਵੱਜਾ ਚਾਹੂੰਗੀ, ਕਿ ਤਮਾਮ ਰਿਸ਼ਤੇ ਹੈ ਸਰ ਬੁਰੀਦਾ, ਤਮਾਮ ਰਿਸ਼ਤੇ ਹੈ ਸਰ ਬੁਰੀਦਾ, ਕੋਈ ਮੁਕੰਮਲ ਨਹੀਂ ਯਹਾਂ ਪਰ, ਤਮਾਮ ਰਿਸ਼ਤੇ ਹੈ ਸਰ ਬੁਰੀਦਾ, ਕੋਈ ਮੁਕੰਮਲ ਨਹੀਂ ਯਹਾਂ ਪਰ, ਤੋ ਇਸਮੇ ਹੈਰਤ ਕੀ ਬਾਤ ਕਿਆ ਹੈ ਜੋ ਮੇਰੇ ਕਾਮੋ ਪੇ ਸਰ ਨਹੀਂ ਹੈ,
4: ਤੋ ਇਸਮੇ ਹੈਰਤ ਕੀ ਬਾਤ,
3: ਬਹੁਤ ਅੱਛੇ, ਵਾਹ ਵਾਹ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿੱਚ ਟਕਰਾਅ ਤੋਂ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਅਤੇ ਲੂਹ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ। 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ED ਦੀ 7 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਵਾਇਸ ਐਡਮਿਰਲ ਸੰਜੇ ਵਾਸਤਾਨ ਨੂੰ ਮੁੰਬਈ ਸਥਿਤ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੱਚਿਆਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 3 ਗੇੜ ਦੌਰਾਨ ਪੰਜਾਬ ਵਿੱਚ 835 ਕਰੋੜ ਲਾਗਤ ਨਾਲ ਸੜਕਾਂ ਬਣਨਗੀਆਂ। ਸਕੂਲੀ ਸਿੱਖਿਆ ਵਿੱਚ ਪੰਜਾਬ ਨੀਤੀ ਆਯੋਗ ਦੀ ਰਿਪੋਰਟ ਵਿੱਚ ਦੇਸ਼ ਦਾ ਸਭ ਤੋਂ ਵਧੀਆ ਕਾਰਜਕਾਰੀ ਦਿਖਾਉਣ ਵਾਲਾ ਸੂਬਾ ਬਣਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਲਾ ਰਿਹਾ ਹੈ। ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੀ ਮੌਤ ਹੋ।

0: ਗਈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਕਜ਼ਾਕਿਸਤਾਨ ਵਿੱਚ ISSF ਵਿਸ਼ਵ ਕੱਪ ਨਿਸ਼ਾਨੇਬਾਜ਼ੀ ਵਿੱਚ ਨੀਰੂ ਟਾਂਡਾ ਅਤੇ ਵਿਵਾਨ ਕਪੂਰ ਦੀ ਭਾਰਤੀ ਜੋੜੀ ਨੇ ਟ੍ਰੈਪ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਹ ਸਨ ਸੁਰਖੀਆਂ।
1: ਨੱਬੇ ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
0: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਤੁਹਾਡੇ ਲਈ ਪੇਸ਼ ਕਰੇਗਾ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਪਿਆਰੇ ਦੋਸਤੋ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਖਤਾਂ ਅਤੇ ਵਟਸਐਪ ਮੈਸੇਜ ਰਾਹੀਂ। ਖਤ ਸਾਡੇ ਦੋਸਤਾਂ ਨੇ ਸਾਨੂੰ ਪਾਏ ਨੇ ਅਤੇ ਵਟਸਐਪ ਮੈਸੇਜ ਤੁਸੀਂ ਸਾਨੂੰ ਭੇਜ ਸਕਦੇ ਹੋ। ਸਾਡਾ ਫੋਨ ਨੰਬਰ ਹੈ 9956506268। ਨੰਬਰ ਇੱਕ ਵਾਰੀ ਫੇਰ ਸੁਣ ਲਓ, 9956506268। ਜੀ ਹਾਂ, ਇਸ ਨੰਬਰ 'ਤੇ ਤੁਸੀਂ ਆਪਣਾ ਵਟਸਐਪ ਮੈਸੇਜ ਸਾਨੂੰ ਕਰਨਾ ਹੈ ਅਤੇ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਗੀਤ ਤੁਹਾਨੂੰ ਸੁਣਵਾਉਣ ਦੀ ਪੂਰੀ ਕੋਸ਼ਿਸ਼ ਰਹੇਗੀ ਪ੍ਰੋਗਰਾਮ ਪੰਜਾਬੀ ਤੜਕਾ 'ਚ। ਖਤ ਸਾਨੂੰ ਗਾਂਧੀ ਚੌਂਕ ਰੋਪੜ ਤੋਂ ਪਾਇਆ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਵਿਰਕ, ਮੀਕਾ ਬਿਰਕ ਹੋਣਾ ਨੇ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਵਿਵਾਨ ਮਹਾਵੀਰ ਸੰਧੂ ਅਤੇ ਹਮੇਸ਼ ਮਿਗਲਾਨੀ। ਗਿੱਦੜਬਾਹ ਤੋਂ ਖਤ ਪਾਉਣ ਵਾਲੇ ਨੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਂਸ਼ਾ। ਰਿੰਗਣੀ ਛੱਤੀਸਗੜ੍ਹ ਤੋਂ ਖਤ ਪਾਇਆ ਸਾਨੂੰ ਦਿਨੇਸ਼ ਵਰਮਾ, ਕਰੁਣਾ ਵਰਮਾ ਅਤੇ ਭਾਗਵਤ ਵਰਮਾ ਨੇ। ਗੁਲਾਬਦਾਸ ਮਾਨਕਪੁਰੀ ਲਵੇਈ ਤੋਂ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਅਤੇ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਹੋਣਾ ਦਾ ਖਤ ਸਾਨੂੰ ਆਇਆ ਹੈ। ਵਟਸਐਪ 'ਤੇ ਮੈਸੇਜ ਸਾਨੂੰ ਭੇਜਣ ਵਾਲੇ ਨੇ ਸਹਾਰਨਪੁਰ ਤੋਂ ਜੌਨ, ਰੋਜੀ, ਪਰਲ ਅਤੇ ਵਿਲਿਸ। ਖਤ ਪਾਉਣ ਵਾਲੇ ਨੇ ਸਾਨੂੰ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਇਸੇ ਤਰੀਕੇ ਨਾਲ ਸਾਨੂੰ ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੌਸ਼ਨਪ੍ਰੀਤ ਕੌਰ, ਇਹਨਾਂ ਦਾ ਮੈਸੇਜ ਸਾਨੂੰ ਆਇਆ। ਬ੍ਰੈਂਪਟਨ ਕੈਨੇਡਾ ਤੋਂ ਮੈਸੇਜ ਭੇਜਿਆ ਨਿਖਿਲ ਭਾਟੀਆ, ਨੀਤਾ ਮਹਿਰੀਨ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਹੋਰਾਂ ਦਾ। ਮੰਡੀ ਹਰਜੀ ਰਾਮ ਮਲੋਟ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਸੁਰੇਸ਼ ਅਤੇ ਇੰਦਰਾਜ ਸ਼ਰਮਾ, ਇਹਨਾਂ ਨੇ ਮੈਸੇਜ ਸਾਨੂੰ ਭੇਜਿਆ। ਅਤੇ ਆਓ ਇਹਨਾਂ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰਦਾਸ ਮਾਨ ਅਤੇ ਸਾਥੀਆਂ ਦਾ ਗਾਇਆ ਹੋਇਆ ਇਹ ਖੂਬਸੂਰਤ ਗੀਤ।

ਪ੍ਰੋਗਰਾਮ ਚੱਲਿਆ ਜੀ ਪੰਜਾਬੀ ਤੜਕਾ, ਤੁਹਾਡੇ ਨਾਲ ਅਰਪਿੰਦਰ ਖਹਿਰਾ। ਅਲੀਕਾਂ ਡੱਬ ਵਾਲੀ ਤੋਂ ਖਤ ਸਾਨੂੰ ਪਾਇਆ ਹੈ ਰੂਪ ਸਿੰਘ, ਕਰਮਜੀਤ, ਸਰਬਜੀਤ, ਰਾਣੀ, ਸੋਨੂੰ ਅਤੇ ਰਜਨੀ ਹੋਣਾ ਦਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਹੋਣਾ ਨੇ। ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜੂ ਜਜੋਰੀਆ। ਪਿੰਡ ਚੱਪੜ, ਜ਼ਿਲ੍ਹਾ ਪਟਿਆਲਾ ਤੋਂ ਖਤ ਪਾਉਣ ਵਾਲੇ ਨੇ ਪ੍ਰੀਤੀ, ਸ਼ੈਲਜਾ ਅਤੇ ਵਿਜੇ ਲਕਸ਼ਮੀ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ, ਮਨਪ੍ਰੀਤ ਅਤੇ ਸੁਖਪ੍ਰੀਤ। ਮੈਸਗੇਟ ਨਾਭਾ ਤੋਂ ਖਤ ਪਾਇਆ ਸਾਨੂੰ ਜੋਤੀ ਰਾਣੀ, ਗੁਰਮੰਨਤ ਅਤੇ ਹਿਨੂ ਨੇ। ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁੱਖ ਜਿੰਦਲ ਹੋਣਾ ਦਾ ਖਤ ਸਾਨੂੰ ਆਇਆ ਹੈ। ਕਰਮਵੀਰ ਹੌਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ, ਕਰਨ, ਦੁਪਿੰਦਰ, ਔਵਰਿੰਦਰ ਅਤੇ ਸਿਮਰਨ। ਇਹਨਾਂ ਦੇ ਨਾਲ ਨੇ ਏਕਮ, ਦਮਨ ਅਤੇ ਅਭਿਜੋਤ। ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ ਅਤੇ ਨਿਸ਼ੂ। ਕਨੇਰਾ ਮੁਹੱਲਾ ਪਟਿਆਲਾ ਤੋਂ ਖਤ ਪਾਉਣ ਵਾਲੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਕਾ ਅਤੇ ਵੰਸ਼ ਬੱਤਾ। ਵਟਸਐਪ 'ਤੇ ਮੈਸੇਜ ਭੇਜਿਆ ਸਾਨੂੰ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਹੋਣਾ ਨੇ। ਪਿੰਡ ਸ਼ਾਜਲੀ ਤੋਂ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ ਅਤੇ ਰੋਸ਼ਨਪ੍ਰੀਤ। ਬਸਤੀ ਸ਼ੇਖ ਜਲੰਧਰ ਤੋਂ ਖਤ ਪਾਇਆ ਸਾਨੂੰ ਰਜੇਸ਼ ਕੁਮਾਰ, ਰਜਿੰਦਰ ਜੌੜਾ, ਬਿੰਦੂ, ਜਿਤੇਸ਼, ਗੁਲਜ਼ਾਰ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੇ। ਪਿੰਡ ਹੰਡਾਰਾ ਤੋਂ ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ। ਸਬਜ਼ੀ ਮੰਡੀ ਤੋਂ ਖਤ ਪਾਇਆ ਸਾਨੂੰ ਸਬੀਰ ਹੁਸੈਨ, ਸ਼ਹਿਜ਼ਾਦ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੇ। ਪਿੰਡ ਕਲਿਆਣ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਰਾਮਗੜੀਆ, ਪਰਮਿੰਦਰ, ਸਚਨੂਰ, ਮਨਿੰਦਰ ਅਤੇ ਉਹਨਾਂ ਦਾ ਪੂਰਾ ਪਰਿਵਾਰ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਮੈਸੇਜ ਭੇਜਣ ਵਾਲੇ ਨੇ ਸੁਖਵਿੰਦਰ ਸਿੰਘ ਜੌੜਾ, ਸੀਟੀ ਦੀਵਾਨਾ ਅਤੇ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ। ਪਿੰਡ ਜਲਾਲਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਮਨਦੀਪ ਸਿੰਘ ਦੀਪਾ, ਸਿਧਾਰਥ ਨਗਰ, ਦਰਿਆਪੁਰ ਬਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਸ਼ੈਰੀ, ਆਦਿੱਤਿਆ, ਅਰੁਣਾ ਦਮੋਦਰ ਅਤੇ ਉਹਨਾਂ ਦਾ ਪੂਰਾ ਪਰਿਵਾਰ। ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ, ਪਿੰਡ ਡੰਗੇੜੀਆ ਤੋਂ ਗੁਰਪ੍ਰੀਤ ਸਿੰਘ ਬਲਿੰਗ, ਵੀਰ ਸਿਕੰਦਰ ਸਿੰਘ ਬਲਿੰਗ ਅਤੇ ਉਹਨਾਂ ਦਾ ਪੂਰਾ ਬਲਿੰਗ ਪਰਿਵਾਰ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਅੱਜ ਦੇ ਮਦਰ ਦਿਵਸ ਦੇ ਮੌਕੇ 'ਤੇ, ਅੰਤਰਰਾਸ਼ਟਰੀ ਮਾਂ ਦਿਵਸ ਦੇ ਮੌਕੇ 'ਤੇ ਰਣਜੀਤ ਬਾਵਾ ਦੇ ਇਸ ਗੀਤ ਦੀ।

0: ਇਸੇ ਗੀਤ ਦੇ ਨਾਲ ਹੀ ਅੱਜ ਦਾ ਪੰਜਾਬੀ ਤੜਕਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ ਆਪਣੇ ਦੋਸਤ ਅਰਪਿੰਦਰ ਖਹਿਰਾ ਨੂੰ ਅਤੇ ਜਿਨ੍ਹਾਂ ਦੋਸਤਾਂ ਨੇ ਸਾਨੂੰ ਖਤ ਪਾਇਆ ਜਾਂ ਵਟਸਐਪ ਮੈਸੇਜ ਭੇਜਿਆ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ। ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਅਤੇ ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ ਤੁਹਾਡਾ ਆਪਣਾ ਐਫਐਮ ਬੈਂਡ 100.2 MHz 'ਤੇ।
1: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
0: ਐਫਐਮ ਬੈਂਡ 100.2 MHz ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਰਾਤ ਦੇ 10:30 ਹੋ ਚੁੱਕੇ ਨੇ ਤੇ ਰਾਤ ਨੂੰ 10:30 ਵਜੇ ਤੁਹਾਡੇ ਲਈ ਪੇਸ਼ ਕਰਦੇ ਹਾਂ ਪੁਰਾਣੀਆਂ ਹਿੰਦੀ ਫਿਲਮਾਂ ਨਾਲ ਸਜਿਆ ਪ੍ਰੋਗਰਾਮ ਰਜਨੀਗੰਧਾ। ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੇ ਲਈ ਤੁਹਾਡਾ ਦੋਸਤ ਅਰਪਿੰਦਰ। ਸੋ ਆਗਾਜ਼ ਕਰਦੇ ਹਾਂ ਮੁਹੰਮਦ ਰਫੀ ਅਤੇ ਸਾਥੀਆਂ ਦੇ ਗਾਏ ਹੋਏ ਇਸ ਖੂਬਸੂਰਤ ਨਗਮੇ ਦੇ ਨਾਲ। ਫਿਲਮ ਹੈ ਐਨ ਈਵਨਿੰਗ ਇਨ ਪੈਰਿਸ, ਸੰਗੀਤ ਸ਼ੰਕਰ ਜੈਕਿਸ਼ਨ ਦਾ, ਗੀਤ ਦੇ ਬੋਲ ਸ਼ੈਲੇਂਦਰ ਦੇ।

ਪ੍ਰੋਗਰਾਮ ਚੱਲਿਆ ਜੀ ਰਜਨੀ ਗੰਧਾ ਤੁਹਾਡੇ ਨਾਲ ਹੈ ਹਰਪਿੰਦਰ ਔਲਗਾ ਗੀਤ ਸੁਣਦੇ ਹਾਂ ਮੁਕੇਸ਼ ਅਤੇ ਸਾਥੀਆਂ ਦਾ ਗਾਇਆ ਹੋਇਆ ਫਿਲਮ ਹੈ ਮੇਰਾ ਨਾਮ ਜੌਕਰ ਗੀਤ ਦੇ ਬੋਲ ਨੇ ਸ਼ੈਲੇਂਦਰ ਦੇ ਸੰਗੀਤ ਸ਼ੰਕਰ ਜੈਕਿਸ਼ਨ ਦਾ

0: ਇੱਕ ਗੀਤ ਤੁਸੀਂ ਸੁਣਿਆ ਫਿਲਮ ਦਿਲ ਤੇਰਾ ਦੀਵਾਨਾ 'ਚ, ਆਵਾਜ਼ਾਂ ਸਨ ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ ਅਤੇ ਸਾਥੀਆਂ ਦੀਆਂ। ਸੰਗੀਤ ਸ਼ੰਕਰ ਜੈਕਿਸ਼ਨ ਦਾ ਸੀ, ਗੀਤ ਦੇ ਬੋਲ ਸ਼ੈਲੇਂਦਰ ਦੇ ਸੀ। FM ਬੈਂਡ 100.2 MHz ਅਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ।
1: ਸੁਣੋ ਸੁਣੋ ਸੁਣੋ ਗਾਓ ਵਾਲੋ, KYC ਅਪਡੇਟ ਕਾ ਮੈਸੇਜ ਅਨਦੇਖਾ ਨਾ ਕਰੇ, ਤੁਰੰਤ KYC ਅਪਡੇਟ ਕਰਾਏ। ਅਗਰ ਪਹਿਚਾਨ ਯਾ ਪਤੇ ਮੇ ਕੋਈ ਬਦਲਾਵ ਨਹੀਂ ਹੈ ਤੋ ਆਪਣੇ ਬੈਂਕ ਯਾ ATM ਯਾ ਬਿਜ਼ਨਸ ਕੋਰਿਸਪੋਂਡੈਂਟ ਯਾਨੀ BC ਕੇ ਪਾਸ ਜਾਏ, ਯਾ ਬੈਂਕ ਮੇ ਰਜਿਸਟਰਡ ਈਮੇਲ ਯਾ ਮੋਬਾਈਲ ਨੰਬਰ ਯਾ ਮੋਬਾਈਲ ਬੈਂਕਿੰਗ ਐਪ ਯਾ ਪੱਤਰ ਦੁਆਰਾ ਉਸਕੀ ਸਵਘੋਸ਼ਣਾ ਦੇ। ਔਰ ਅਗਰ ਕੋਈ ਬਦਲਾਵ ਹੈ ਤੋ ਪਹਿਚਾਨ ਔਰ ਪਤੇ ਕਾ ਨਵੀਨਤਮ ਪ੍ਰਮਾਣ ਦਿਖਾਏ, ਖਾਤਾ ਸਕ੍ਰਿਯ ਰੱਖ ਕਰ ਬੈਂਕਿੰਗ ਸੇਵਾਓ ਕਾ ਲਾਭ ਉਠਾਏ। ਆਪਣਾ KYC ਅਪਡੇਟ ਕਰਾਨੇ ਕੇ ਲੀਏ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੇ ਕੈਂਪ ਯਾ ਬੈਂਕ ਸ਼ਾਖਾ ਮੇ ਜਾਏ।
2: RBI ਕਹਤਾ ਹੈ
3: ਜਾਣਕਾਰ ਬਣੀਏ, ਸਤਰਕ ਰਹੀਏ।
0: FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਰਾਤ ਦੇ 10:52 ਹੋ ਰਹੇ ਨੇ। ਪ੍ਰੋਗਰਾਮ ਚੱਲਿਆ ਪੰਜਾਬੀ ਤੜਕਾ, ਤੁਹਾਡੇ ਨਾਲ ਹੈ ਅਰਪਿੰਦਰ। ਲੇਕਿਨ ਆਓ ਸੁਣਦੇ ਹਾਂ ਇਸ ਫਿਲਮ ਦੇ ਵਿੱਚੋਂ ਲਤਾ ਮੰਗੇਸ਼ਕਰ ਅਤੇ ਸਾਥੀਆਂ ਨੂੰ। ਗੀਤ ਬੋਲ ਨੇ ਗੁਲਜ਼ਾਰ ਅਤੇ ਸੰਗੀਤ ਹਿਰਦੇ ਨਾਥ ਮੰਗੇਸ਼ਕਰ ਦਾ।